ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਵੇ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਵੇ, ਬੇਅੰਤ ਗੁਰਮੁਖਾ ਪਿਆਰਿਆ ਉਹਨੂੰ ਸ਼ੁਭ ਦੇਵ ਮਾਇਆ ਹਾਜ਼ਰੋਈ ਹੈ ਸੱਚੇ ਪਾਤਸ਼ਾਹ, ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋਨ ਬਖਸ਼ੋ ਨਾਮ ਦੇ ਆਰੋਗ ਦਾ ਸਮੂਹ ਸੰਸਾਰ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਰੱਖਣਾ ਦ੍ਰਿਧਰ ਪ੍ਰਵਾਨ ਕਰਨੀ, ਯਾਤਰਾ ਸਫਲ।

ਸੋਨੇ ਤੇ ਉਹਦੇ ਵਾਹਿਗੁਰੂ ਬਿਨ ਸੇ ਪਾਪ ਘਨੇਰੇ ਬਿਨ ਸੇ ਪਾਪ ਘਨੇਰੇ ਸੱਚਿਆ ਪਾਇ ਦੂਜਾ ਬਿਨ ਸੇ ਪਾਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਂ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਪਾਤਸ਼ਾਹ ਮਾਰੇ ਆਪ ਨੂੰ ਤਰਸ ਕਰਨ ਬੱਚਿਆਂ ਪਾਤਸ਼ਾਹ ਕੀਰਤਨ ਦੀ ਹਾਜ਼ਰੀ ਭਰਦੇ ਹਾਂ। ਕੀਰਤਨ ਸਤਿਕਾਰ ਵਜੋਂ ਸੰਤਾਂ ਨੂੰ ਬੇਅੰਤ ਮਾਇਆ ਹਾਜ਼ਰ ਕਰਦੇ ਨਾਮ ਜਾਣੀ ਜਾਣ ਸਤਿ ਸਭਨਾਂ ਦੀਆਂ ਮਨ ਦੀ ਭਾਵਨਾ ਇੱਛਾ ਪੂਰਨ ਕਰਨੀਆਂ ਹਰ ਦੁਮਦਾਨ ਯਾਤਰਾ ਹੋ ਸਕਦੀ।

ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿੰਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਪਾਤਸ਼ਾਹ ਰਿਆਤ ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਆਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ।

ਸਾਮਰੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸਾਂਝਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰ ਬੋਲੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬਚਲ ਨਗਰ ਗੋਬਿੰਦ ਗੁਰੂ ਕਾ।

திருபவன மஹீப சுர நர அசுர நீத நீத் மன த்ரண கஹத்

ਗਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਿਆਲਤਾ ਕਿਰਪਾਲਤਾ ਕਰਕੇ ਹੋਰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਦਿਆਂ ਹੋਇਆਂ ਸਭ ਤੇ ਉਤਮ ਹਰ ਕੀ ਕਥਾ ਦੁਆਰਾ ਆਪਣਿਆਂ ਮੁਬਾਰਕ ਚਰਨ ਕਮਲਾਂ ਦੇ ਨਾਲ ਜੁੜਨੇ ਦਾ ਸੁਭ ਅਵਸਰ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਸਰਵਣ ਕਰਕੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਸਾਧ ਸੰਗਤ ਜੀ, ਜੋ ਅੱਜ ਦਾ ਇਹ ਦਿਹਾੜਾ ਹੈ, ਜੋ ਇਹ ਹਫ਼ਤਾ ਚੱਲ ਰਿਹਾ, ਜਿਹੜੇ ਇਹ ਦਿਨ ਚੱਲ ਰਹੇ ਨੇ ਨਾ, ਇਹ ਸਿੱਖ ਪੰਥ ਦੇ ਤੀਜੇ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ। ਦੋ ਘੱਲੂਘਾਰੇ ਪਹਿਲੇ ਹੋਏ, ਜਿਨ੍ਹਾਂ ਨੂੰ ਵੱਡਾ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ ਕਰਕੇ ਜਾਣਿਆ ਜਾਂਦਾ। ਵੱਡਾ ਘੱਲੂਘਾਰਾ ਜੋ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਹੋਇਆ, ਜਿਸ ਦੇ ਵਿੱਚ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਨੇ। ਕਿਸੇ ਵਿਦਵਾਨ ਨੇ ਲਿਖਿਆ 30,000 ਸਿੱਖ ਇੱਕੇ ਦਿਨ ਸ਼ਹੀਦ ਹੋਏ, ਕਿਸੇ ਨੇ ਲਿਖਿਆ 40,000 ਸਿੱਖ ਇੱਕੇ ਦਿਨ ਸ਼ਹੀਦ ਹੋਏ, ਕੁਝ ਇਤਿਹਾਸਕ ਸਰੋਤਾਂ ਦੇ ਮੁਤਾਬਕ 50,000 ਗੁਰਸਿੱਖਾਂ ਨੇ, ਮਾਈਆਂ ਭਾਈਆਂ ਨੇ, ਬੱਚਿਆਂ ਅਤੇ ਬਜ਼ੁਰਗਾਂ ਨੇ ਇਸ ਵੱਡੇ ਘੱਲੂਘਾਰੇ ਦੇ ਅੰਦਰ ਇੱਕੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਤੇ ਵਿਦਵਾਨ ਜਨਾਂ ਨੇ ਹਾਕਮਾਂ ਦੀ ਸੋਚ ਇੱਥੋਂ ਤੱਕ ਵੀ ਲਿਖੀ। ਹਾਕਮ ਕਹਿੰਦੇ ਸਨ, ਲਗਭਗ ਅੱਧੀ ਸਿੱਖ ਕੌਮ ਅਸੀਂ ਇੱਕੇ ਦਿਨ ਖਤਮ ਕਰ ਦਿੱਤੀ ਏ ਅਤੇ ਸਿੱਖ ਕੌਮ ਦਾ ਲੱਕ ਤੋੜ ਦਿੱਤਾ ਹੈ। ਸਾਧ ਸੰਗਤ ਜੀ, ਜਰਵਾਣੀ ਦਿੱਲੀ ਸਮੇਤ ਭਾਰਤ ਵਰਸ਼ ਨੂੰ ਲੁੱਟ ਕਰਕੇ ਵਾਪਸ ਮੁੜ ਰਹੇ ਸਨ। ਜਿਸ ਕੌਮ ਦਾ ਕਹਿੰਦੇ ਸਨ ਲੱਕ ਤੋੜ ਦਿੱਤਾ ਹੈ, ਉਸੇ ਕੌਮ ਦੇ ਸੂਰਬੀਰ ਬਹਾਦਰ ਯੋਧਿਆਂ ਨੇ ਉਹਨਾਂ ਹਾਕਮਾਂ ਦੇ ਉੱਪਰ ਹੀ ਹਮਲੇ ਕਰਕੇ ਉਹਨਾਂ ਦੇ ਖਜ਼ਾਨੇ ਲੁੱਟ ਲਏ, ਲੁੱਟਾ ਖੋਹਾਂ ਦਾ ਸਮਾਨ ਲੁਟੇਰਿਆਂ ਕੋ ਖੋਹ ਲਿਆ, ਭਾਰਤ ਵਰਸ਼ ਦੀਆਂ ਹਿੰਦੂਆਂ ਦੀਆਂ ਬਹੂ ਬੇਟੀਆਂ ਛਡਾਈਆਂ, ਉਹਨਾਂ ਦੇ ਘਰੋਂ ਘਰੀ ਪਹੁੰਚਾਈਆਂ। ਅਤੇ ਜਿਹੜੇ ਕਹਿੰਦੇ ਸਨ ਸਿੱਖ ਕੌਮ ਦਾ ਲੱਕ ਤੋੜ ਦਿੱਤਾ ਹੈ, ਸਤਿਗੁਰੂ ਜੀ ਦੇ ਖਾਲਸਿਆਂ ਨੇ ਉਹਨਾਂ ਦੇ ਹੌਸਲੇ ਤੋੜ ਦਿੱਤੇ। ਨਿਰਾਸ਼ ਹੋ ਕਰਕੇ ਭਾਰਤ ਵਰਸ਼ ਤੋਂ ਸਾਧ ਸੰਗਤ ਜੀ ਇਸ ਪ੍ਰਕਾਰ ਹਾਕਮ ਆਪਣੇ ਦੇਸ਼ ਨੂੰ ਮੁੜਿਆ। ਛੋਟਾ ਘੱਲੂਘਾਰਾ ਕਾਨੂੰ ਵਾਣ ਦੀ ਸ਼ੰਭ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਟਿਕਾਣਾ ਕੀਤਾ ਹੋਇਆ। ਜ਼ਾਲਮਾਂ ਨੇ, ਹਾਕਮਾਂ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਸ਼ੰਭ ਨੂੰ, ਜੰਗਲ ਨੂੰ ਅੱਗ ਲਗਾ ਦਿੱਤੀ, ਜਿਸ ਦੇ ਵਿੱਚ ਇੱਕੇ ਦਿਨ ਲਗਭਗ 10,000 ਮਾਈ ਭਾਈ ਗੁਰਸਿੱਖ ਬੱਚੇ ਬਜ਼ੁਰਗ ਅਤੇ ਖਾਲਸਿਆਂ ਦੀਆਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਇਹ ਦੋ ਘੱਲੂਘਾਰੇ ਪਹਿਲਾਂ ਹੋ ਚੁੱਕੇ ਸਨ ਅਤੇ ਸਿੱਖ ਪੰਥ ਦਾ ਤੀਜਾ ਘੱਲੂਘਾਰਾ ਜੋ ਕਿ 1 ਜੂਨ ਕੱਲ੍ਹ ਦੇ ਦਿਨ ਤੋਂ ਪ੍ਰਾਰੰਭ ਹੋਇਆ ਹੈ। ਸਾਧ ਸੰਗਤ ਜੀ, ਭਾਰਤੀ ਸਰਕਾਰ ਜਿਸ ਭਾਰਤ ਵਰਸ਼ ਨੂੰ ਸਿੱਖਾਂ ਨੇ ਆਜ਼ਾਦ ਕਰਾਉਣ ਵਾਸਤੇ ਲਗਭਗ 90% ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਸਿੱਖਾਂ ਦੀ ਗਿਣਤੀ ਕੇਵਲ ਤਾਂ ਕੇਵਲ ਭਾਰਤ ਵਰਸ਼ ਦੇ ਅੰਦਰ 2% ਹੈ ਅਤੇ ਕੁਰਬਾਨੀਆਂ ਲਗਭਗ 90% ਨੇ, ਅਤੇ ਬਾਕੀ ਸਾਰੇ ਭਾਰਤ ਦੀ ਆਬਾਦੀ ਲਗਭਗ 98% ਹੈ। ਅਤੇ ਸਾਧ ਸੰਗਤ ਜੀ, ਜਿਹੜੀਆਂ ਕੁਰਬਾਨੀਆਂ ਨੇ ਉਹ 98% ਸਾਰਿਆਂ ਦੀਆਂ ਲਗਭਗ 10% ਨੇ, ਜਿਨ੍ਹਾਂ ਨੇ ਏਡੀਆਂ ਵੱਡੀਆਂ ਭਾਰੀਆਂ ਕੁਰਬਾਨੀਆਂ ਕਰਕੇ ਅੰਗਰੇਜ਼ਾਂ ਦੇ ਕੋਲੋਂ ਭਾਰਤ ਵਰਸ਼ ਨੂੰ ਮੁਕਤ ਕਰਾਇਆ, ਆਜ਼ਾਦ ਕਰਵਾਇਆ। ਆਜ਼ਾਦ ਹੁੰਦਿਆਂ ਸਾਰ ਉਹਨਾਂ ਸਿੱਖਾਂ ਦੇ ਨਾਲ ਦਾਗਾ ਕੀਤਾ ਗਿਆ। ਭਾਰਤੀ ਦੀ ਸੰਵਿਧਾਨ ਦੀ 25-20 ਧਾਰਾ ਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ, ਹਿੰਦੂ ਕੌਮ ਦਾ ਹੀ ਇੱਕ ਅੰਗ ਲਿਖਿਆ ਗਿਆ, ਵੱਖਰੀ ਹੋਂਦ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਜੰਗਜੂ ਕੌਮ ਨੂੰ ਸਾਧ ਸੰਗਤ ਜੀ ਛਟਿਆਉਣ ਵਾਸਤੇ ਅਤੇ ਨੀਵਾਂ ਦਿਖਾਉਣ ਵਾਸਤੇ, ਸੋ ਅਪਰਾਧਿਕ ਮਾਮਲਿਆਂ ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਅਤੇ ਆਖਿਆ ਗਿਆ ਇਹ ਇੱਕ ਹਿੰਸਕ ਕੌਮ ਹੈ। ਜੁਝਾਰੂਆਂ ਨੂੰ, ਯੋਧਿਆਂ ਨੂੰ ਸਾਧ ਸੰਗਤ ਜੀ ਹਿੰਸਕ ਦੱਸਿਆ ਗਿਆ। ਇਸੇ ਪ੍ਰਕਾਰ ਬਹੁਤੀ ਈਰਖਾ ਕਰਦਿਆਂ ਹੋਇਆਂ ਆਜ਼ਾਦ ਸੂਬਾ ਦੇਣ ਦੇ ਜਿਹੜੇ ਪਹਿਲਾਂ ਤੋਂ ਵਾਅਦੇ ਕੀਤੇ ਹੋਏ ਸਨ ਕਿ ਭਾਰਤ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਸਿੱਖਾਂ ਨੂੰ ਆਜ਼ਾਦ ਖਿੱਤਾ ਦਿੱਤਾ ਜਾਵੇਗਾ,
ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਜਿਸ ਵੇਲੇ ਦੇਸ਼ ਆਜ਼ਾਦ ਹੋਇਆ, ਸਿੱਖਾਂ ਦੇ ਆਗੂਆਂ ਨੇ, ਸਿੱਖਾਂ ਦੇ ਲੀਡਰਾਂ ਨੇ ਸਾਧ ਸੰਗਤ ਜੀਓ ਪੰਡਿਤ ਜਵਾਹਰ ਲਾਲ ਨਹਿਰੂ ਨੂੰ, ਜੋ ਇਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਆਖਿਆ ਆਪਣੇ ਵਾਅਦੇ ਪੂਰੇ ਕਰੋ। ਅਤੇ ਇਸਨੇ ਬੜੀ ਬੇਸ਼ਰਮੀ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਆਖਿਆ, ਅਬ ਸਮੇਂ ਬਦਲ ਚੁੱਕਾ ਹੈ, ਸਭ ਕੁਛ ਆਵਾਮ ਕੇ ਹੱਥ ਮੇਂ ਹੈ। ਇਸ ਪ੍ਰਕਾਰ ਜਿਹੜੇ ਚੰਦ ਫਿਰਕਾ ਪ੍ਰਸਤ ਹਿੰਦੂ ਲੋਕ ਸਨ, ਉਹਨਾਂ ਨੂੰ ਆਵਾਮ ਮੰਨ ਕੇ ਸਿੱਖਾਂ ਦੇ ਨਾਲ ਧੱਕਾ ਸ਼ੁਰੂ ਕਰ ਦਿੱਤਾ, ਆਜ਼ਾਦ ਖਿੱਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਜ਼ਿਕਰਯੋਗ ਹੈ, ਕਿਹਾ ਜਾਂਦਾ ਜੀ ਭਾਰਤ ਦੀ ਵੰਡ ਹੋਈ। ਅਸਲ ਦੇ ਵਿੱਚ ਭਾਰਤ ਦੀ ਵੰਡ ਕਦੇ ਹੋਈ ਨਹੀਂ, ਕੇਵਲ ਤਾਂ ਕੇਵਲ ਪੰਜਾਬ ਦੀ ਵੰਡ ਹੋਈ। ਜਿਹੜਾ ਲਹਿੰਦੇ ਹਿੱਸੇ ਦਾ ਪੰਜਾਬ ਸੀ, ਉਸ ਨੂੰ ਪਾਕਿਸਤਾਨ ਬਣਾਇਆ ਗਿਆ। ਜਿਹੜਾ ਚੜ੍ਹਦੇ ਹਿੱਸੇ ਦਾ ਪੰਜਾਬ ਸੀ, ਭਾਰਤ ਵਿੱਚ ਸ਼ਾਮਿਲ ਕੀਤਾ ਗਿਆ। ਕਿਉਂ ਪੰਜਾਬ ਨੂੰ ਵੰਡਿਆ ਗਿਆ? ਕਿ ਜੇ ਸਮਾਂ ਪਾ ਕਰਕੇ ਪਾਕਿਸਤਾਨ ਵਾਲੇ ਹਮਲਾ ਵੀ ਕਰਨ ਭਾਰਤ ਵਰਸ਼ 'ਤੇ, ਅਤੇ ਬਾਰਡਰ 'ਤੇ ਸਭ ਤੋਂ ਪਹਿਲੀ ਇਹ ਪੰਜਾਬੀਅਤ ਦੇ ਨਾਲ ਸੰਬੰਧ ਰੱਖਣ ਵਾਲੀ ਕੌਮ ਹੋਵੇ, ਇਹ ਸਿੱਖ ਹੋਣ, ਅਤੇ ਪੰਜਾਬ ਦੇ ਨਾਲ ਹਿੱਕਾ ਡਾ ਕਰਕੇ ਇਹੋ ਲੜਨ, ਅਤੇ ਬਾਕੀ ਦਾ ਸਾਰਾ ਜਿਹੜਾ ਭਾਰਤ ਹੈ ਉਹ ਪੂਰੀ ਤਰ੍ਹਾਂ ਮਹਿਫੂਜ਼ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਪੰਜਾਬ ਨੂੰ ਵੰਡਿਆ ਗਿਆ। ਵੱਡੀ ਭਾਰੀ ਤਬਾਹੀ ਹੋਈ, ਕੁਰਬਾਨੀਆਂ ਸਿੱਖਾਂ ਦੀਆਂ, ਅਤੇ ਰਾਜ ਬੱਕਰੀਆਂ ਚਾਰਨ ਵਾਲੇ ਲੈ ਗਏ। ਸਾਧ ਸੰਗਤ ਜੀ ਇਸੇ ਪ੍ਰਕਾਰ ਸਿੱਖਾਂ ਨੇ ਜਿਸ ਵੇਲੇ ਆਜ਼ਾਦ ਖਿੱਤੇ ਦੀ ਮੰਗ ਕੀਤੀ, ਸਾਫ਼ ਇਨਕਾਰ ਕੀਤਾ। ਸਿੱਖਾਂ ਨੇ ਇਸੇ ਪ੍ਰਕਾਰ ਆਪਣੇ ਹੱਕ ਲੈਣ ਵਾਸਤੇ ਕਮਰ ਕੱਸੇ ਕੀਤੇ। ਫਿਰ ਪੰਜਾਬ ਸੂਬੇ ਦੀ ਪ੍ਰਾਪਤੀ ਵਾਸਤੇ ਮੋਰਚੇ ਲੱਗੇ, ਹਜ਼ਾਰਾਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਕੁਝ ਦੀਆਂ ਸ਼ਹਾਦਤਾਂ ਹੋਈਆਂ, ਮੋਰਚਾ ਲੰਬਾ ਚੱਲਦਾ ਗਿਆ। ਜਿਸ ਨੇ ਅੱਗੇ ਆ ਕਰਕੇ ਸਾਧ ਸੰਗਤ ਜੀ ਕੁਛ ਰੰਗ 'ਤੇ ਲਿਆਂਦਾ, ਸਿੱਖਾਂ ਨੂੰ ਪੰਜਾਬ 'ਤੇ ਦਿੱਤਾ ਗਿਆ, ਪਰ ਪਹਿਲਾਂ ਬਹੁਤਾ ਹਿੱਸਾ ਜਿਹੜਾ ਸੀ ਲਗਭਗ 60% ਉਹ ਪਾਕਿਸਤਾਨ ਵਿੱਚ ਚੱਲਿਆ ਗਿਆ, 40% ਹਿੱਸਾ ਹੀ ਪੰਜਾਬ ਦਾ ਭਾਰਤ ਵਿੱਚ ਬਚਿਆ, ਅਤੇ ਜਿਹੜਾ ਬਚਿਆ ਸੀ ਉਸ ਦੇ ਵਿੱਚੋਂ ਜੰਮੂ ਅਤੇ ਕਸ਼ਮੀਰ ਅਲੱਗ ਕਰ ਦਿੱਤਾ ਗਿਆ, ਉਸੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਕੱਟ ਕੇ ਅਲੱਗ ਕਰ ਦਿੱਤਾ ਗਿਆ, ਉਸੇ ਦੇ ਵਿੱਚੋਂ ਜਿਹੜਾ ਸਾਧ ਸੰਗਤ ਜੀ ਹਰਿਆਣਾ ਕੱਟ ਕੇ ਅਲੱਗ ਕਰ ਦਿੱਤਾ ਗਿਆ, ਸ਼ਿਮਲਾ ਅਤੇ ਡਲਹੌਜੀ ਕੱਟ ਕੇ ਅਲੱਗ ਕੱਢ ਦਿੱਤਾ ਗਿਆ। 40% ਨੂੰ ਵੀ ਵੱਢ ਟੁੱਕ ਕੇ ਕਾਂਟ ਛਾਂਟ ਕਰਕੇ ਛੋਟਾ ਜਿਹਾ ਪੰਜਾਬ ਸਿੱਖਾਂ ਦੇ ਤਾਂ ਹੀ ਦਿੱਤਾ ਗਿਆ, ਪਰ ਤਾਂ ਵੀ ਜਿਹੜੇ ਵਿਸ਼ੇਸ਼ ਹੱਕ ਸਨ ਕੇਂਦਰ ਸਰਕਾਰ ਨੇ ਆਪਣੇ ਅਧੀਨ ਰੱਖੇ। ਇਸੇ ਪ੍ਰਕਾਰ ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ। ਜੇਕਰ ਸਿੱਖਾਂ ਨੇ ਆਪਣੀ ਰਾਜਧਾਨੀ ਦੀ ਮੰਗ ਕੀਤੀ, ਅਤੇ ਇਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਆਖਿਆ, ਫਾਜ਼ਿਲਕਾ ਅਤੇ ਅਬਹੋਰ ਸਾਨੂੰ ਦੇ ਦਿਓ, ਭਾਰਤ ਨੂੰ ਦੇ ਦਿਓ, ਪੰਜਾਬ 'ਚੋਂ ਕੱਟ ਦਿੱਤਾ ਜਾਵੇਗਾ, ਫਿਰ ਤੁਹਾਨੂੰ ਚੰਡੀਗੜ੍ਹ ਦਿੱਤਾ ਜਾਵੇਗਾ। ਸਾਧ ਸੰਗਤ ਜੀ ਬੇਅੰਤ ਪ੍ਰਕਾਰ ਦੀਆਂ ਧੱਕੇਸ਼ਾਹੀਆਂ, ਜਿਨ੍ਹਾਂ ਨੂੰ ਨਾ ਸਹਾਰਦਿਆਂ ਹੋਇਆਂ ਸਿੱਖਾਂ ਨੇ ਮੋਰਚੇ ਲਾਏ, ਅਤੇ ਕਿਹੋ ਜਿਹਾ ਪੰਜਾਬ ਹੋਣਾ ਚਾਹੀਦਾ ਹੈ, ਸਿੱਖ ਆਗੂਆਂ ਨੇ ਉਸ ਦੀ ਰੂਪ ਰੇਖਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਲੀਕੀ ਹੈ। ਸਿੱਖਾਂ ਦੇ ਕੀ ਅਧਿਕਾਰ ਅਤੇ ਹੱਕ ਹਕੂਕ ਹੋਣੇ ਚਾਹੀਦੇ ਨੇ, ਉਹ ਜਿਹੜਾ ਫਿਰ ਮਤਾ ਬਣਾਇਆ ਗਿਆ, ਉਸ ਨੂੰ ਨਾਮ ਦਿੱਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਤਾ। ਇੱਧਰ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ ਸਾਧ ਸੰਗਤ ਜੀ ਸਰਕਾਰ ਨੇ ਪੰਜਾਬ ਦੀ ਧਰਤੀ ਦੇ ਉੱਪਰ ਜਿੱਥੇ ਹੋਰ ਜ਼ੁਲਮ ਕੀਤੇ, ਉੱਥੇ ਦੰਬੀਆਂ ਅਤੇ ਪਖੰਡੀਆਂ ਨਕਲੀ ਗੁਰੂਆਂ ਨੂੰ ਉੱਥੇ ਸਥਾਪਿਤ ਕੀਤਾ ਅਤੇ ਭੇਜਿਆ, ਆਪ ਤਿੰਨਾਂ ਨੂੰ ਸਹਾਇਤਾ ਦਿੱਤੀ, ਸਰਕਾਰੀ ਛਤਰੀ ਦਿੱਤੀ, ਵਿਸ਼ੇਸ਼ ਸਹੂਲਤਾਂ ਦਿੱਤੀਆਂ, ਵਿਦੇਸ਼ਾਂ ਦੇ ਵਿੱਚ ਇਸੇ ਪ੍ਰਕਾਰ ਸਫਾਰਤਖਾਨਿਆਂ ਦੇ ਵਿੱਚ, ਅੰਬੈਸੀਆਂ ਦੇ ਵਿੱਚ ਵਿਸ਼ੇਸ਼ ਤਿੰਨਾਂ ਨੂੰ ਸਹੂਲਤਾਂ, ਵਿਦੇਸ਼ਾਂ ਦੇ ਵਿੱਚ ਸਹੂਲਤਾਂ ਸਰਬਤ ਪ੍ਰਕਾਰ ਦੇ ਕਰਕੇ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਭੇਜਿਆ। ਕਾਰਨ ਕੀ ਹੈ? ਪੰਜਾਬ ਨੂੰ ਵੰਡਿਆ ਜਾਵੇ। ਇਸ ਪ੍ਰਕਾਰ ਜਿਹੜੇ ਲੋਕ ਨੇ ਦੇਹਧਾਰੀਆਂ ਨੂੰ ਮੰਨਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰੋਂ ਆਸਥਾ ਘੱਟ ਹੋਵੇਗੀ ਜਾਂ ਮੰਨਣ ਵਾਲਿਆਂ ਦੀ ਗਿਣਤੀ ਘੱਟ ਰਹਿ ਜਾਵੇਗੀ, ਇਹ ਨਿਸ਼ਚੇ ਵਾਲੇ ਜਿਹੜੇ ਸਿੱਖ ਨੇ, ਇਹ ਹੱਕ ਮੰਗਣ ਵਾਲੇ ਜਿਹੜੇ ਸਿੱਖ ਨੇ, ਇਹ ਜੰਗਜੂ ਕੌਮ ਦੇ ਜੁਝਾਰੂ ਜਿਹੜੇ ਸਿੱਖ ਨੇ, ਇਹਨਾਂ ਨੂੰ ਵੰਡ ਦਿੱਤਾ ਜਾਵੇ। ਬਹੁਤਿਆਂ ਹਿੱਸਿਆਂ ਦੇ ਵਿੱਚ ਅੱਜ ਇਵੇਂ ਹੀ ਹੋਇਆ ਹੈ। ਸਾਧ ਸੰਗਤ ਜੀ ਕੋਈ ਨਕਲੀ ਨਿਰੰਕਾਰੀ, ਕੋਈ ਰਾਧਾ ਸੁਆਮੀ ਏ, ਕੋਈ ਨਰਕ ਧਾਰੀ ਏ, ਇਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਨੂਰ ਮੈਲੀ ਏ, ਕੋਈ ਢੇਸੀਆਂ ਵਾਲੇ, ਬੇਅੰਤ ਪ੍ਰਕਾਰ ਦੇ ਗੱਦੀਆਂ ਵਾਲੇ ਉੱਥੇ ਸਰਕਾਰੀ ਛਤਰੀ ਹੇਠਾਂ ਗੁਰੂ ਅੱਜ ਵੀ ਪਲਦੇ ਨੇ, ਅੱਜ ਵੀ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਨੂੰ ਵੰਡਿਆ ਜਾਵੇ। ਇਸ ਪ੍ਰਕਾਰ ਸਿੱਖਾਂ ਦੀ ਸ਼ਕਤੀ ਕਮਜ਼ੋਰ ਕਰਨ ਦੇ, ਘੱਟ ਕਰਨ ਦੇ ਬੇਅੰਤ ਯਤਨ ਕਰਨ ਦੇ ਬਾਵਜੂਦ ਵੀ ਸਰਕਾਰ ਆਪਣੇ ਮਨਸੂਬਿਆਂ ਦੇ ਅੰਦਰ ਕਾਮਯਾਬ ਨਾ ਹੋਈ, ਭਾਵੇਂ ਕਿ ਰਾਧਾ ਸੁਆਮੀ ਏ ਅਤੇ ਦੂਜੇ ਸਿੱਖਾਂ ਦੇ ਖਿਲਾਫ਼ ਤਾਂ ਬੋਲੇ, ਪਰ ਸਾਧ ਸੰਗਤ ਜੀ ਬਹੁਤਾ ਖੁੱਲ੍ਹ ਕੇ ਨਾ ਬੋਲੇ। ਜਿਹੜਾ ਨਕਲੀ ਨਿਰੰਕਾਰੀ, ਇਹਨਾਂ ਦਾ ਮੁਖੀ ਗੁਰਬਚਨ ਸਿੰਘ ਜੀ, ਗੁਰਬਚਨ ਸਿੰਘ ਸੀ, ਉਹ ਖੁੱਲ੍ਹ ਕੇ ਸਿੱਖ ਕੌਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਦੇ ਵਿੱਚ ਆਇਆ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਸਨੇ ਸ਼ਿਕਾਰੀ ਅਤੇ ਕੁਰਾਹੀਆ ਦੱਸਿਆ। ਆਪਣੇ ਤੋਂ ਪਹਿਲਾਂ ਹੋਏ ਮੁਖੀ ਦੀ ਕਵੀਆਂ ਦੇ ਕੋਲੋਂ ਕਵਿਤਾ ਲਿਖਵਾ ਕਰਕੇ ਅਵਤਾਰ ਬਾਣੀ ਨਾਮ ਦਾ ਗ੍ਰੰਥ ਲਿਖਵਾਇਆ। ਉਸੇ ਨੂੰ ਈਸ਼ਵਰ ਦਾ ਅਵਤਾਰ ਆਖਿਆ ਜੀ। ਅਵਤਾਰ ਸਿੰਘ ਈਸ਼ਵਰ ਅਵਤਾਰ ਹੈ। ਆਪਣੇ ਆਪ ਨੂੰ ਰੱਬ ਸਦਵਾਉਣ ਲੱਗਾ, ਸਿੱਖ ਧਰਮ ਦੀ ਨਿੰਦਿਆ ਕਰਨ ਲੱਗਾ। ਇਸੇ ਪ੍ਰਕਾਰ ਉਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਡਟ ਕੇ ਵਿਰੋਧ ਕੀਤਾ ਅਤੇ ਇਸ ਦੇ ਪੈਰ ਮਜ਼ਬੂਤੀ ਦੇ ਨਾਲ ਪੰਜਾਬ ਦੀ ਧਰਤੀ 'ਤੇ ਨਾ ਲੱਗਣ ਦਿੱਤੇ। ਜਿਸ ਵੇਲੇ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੱਚਖੰਡ ਗਮਨ ਕਰ ਗਏ, ਤਿੰਨਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਬਾਬਾ ਏ ਕੌਮ ਦੇ ਨਾਲ ਸਨਮਾਨਿਆ ਜਾਂਦਾ, ਜਿਨ੍ਹਾਂ ਨੂੰ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 20ਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਦੇ ਪ੍ਰਥਾਏ ਕਵੀਆਂ ਨੇ ਕਿਹਾ, ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਹੇ ਸੰਤ ਬਾਬਾ ਜਰਨੈਲ ਸਿੰਘ ਜੀ, ਤੁਹਾਨੂੰ ਅਸੀਂ ਰੱਬ 'ਤੇ ਨਹੀਂ ਕਹਿੰਦੇ, ਤੁਹਾਨੂੰ ਅਸੀਂ ਅੱਲਾ 'ਤੇ ਨਹੀਂ ਕਹਿੰਦੇ, ਤੁਹਾਨੂੰ ਅਸੀਂ ਪਰਮੇਸ਼ਰ 'ਤੇ ਨਹੀਂ ਕਹਿੰਦੇ, ਤੁਹਾਨੂੰ ਨਿਰੰਕਾਰ, ਤੁਹਾਨੂੰ ਅਕਾਲ ਪੁਰਖ 'ਤੇ ਨਹੀਂ ਕਹਿੰਦੇ, ਪਰ ਸੱਚੀ ਗੱਲ ਇਹ ਹੈ ਤੁਸੀਂ ਰੱਬ ਦੀ ਸ਼ਾਨ ਹੋ, ਤੁਸੀਂ ਖੁਦਾ ਦੀ ਸ਼ਾਨ ਹੋ। ਇਸ ਪ੍ਰਕਾਰ ਸਾਧ ਸੰਗਤ ਜੀ, ਬਾਬਾ ਏ ਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣੇ। ਜਿਸ ਵੇਲੇ ਧਰਮ ਯੁੱਧ ਮੋਰਚਾ ਆਰੰਭਿਆ ਹੈ, ਦੰਬੀਆਂ ਪਖੰਡੀਆਂ ਦੀਆਂ ਜੜ੍ਹਾਂ ਪੰਜਾਬ ਤੋਂ ਪੁੱਟਣ ਵਾਸਤੇ ਆਪ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਹੈ, ਅਤੇ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਜਾਣ ਬੁੱਝ ਕੇ ਸਿੱਖਾਂ ਦਾ ਘਾਣ ਕਰਾਉਣ ਵਾਸਤੇ 1978 ਦੀ ਵਿਸਾਖੀ ਦੇ ਦਿਹਾੜੇ 'ਤੇ ਨਕਲੀ ਨਿਰੰਕਾਰੀਆਂ ਨੂੰ ਆਪਣੇ ਕੂੜ ਪ੍ਰਚਾਰ ਕਰਨ ਵਾਸਤੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸਥਾਨ ਦਿੱਤਾ, ਸਰਕਾਰੀ ਸੁਰੱਖਿਆ ਵੀ ਦਿੱਤੀ। ਸਿੱਖਾਂ ਨੇ ਕੂੜ ਪ੍ਰਚਾਰ ਨੂੰ ਰੋਕਣ ਵਾਸਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਾਣ ਦਾ ਫੈਸਲਾ ਕੀਤਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪ ਕਮਰ ਕੱਸਾ ਕਰਕੇ ਤਿਆਰ ਹੋਣ ਲੱਗੇ ਨੇ, ਪਰ ਸਿੱਖਾਂ ਨੇ ਬੇਨਤੀਆਂ ਕੀਤੀਆਂ, ਮਹਾਂਪੁਰਖੋ ਆਪ ਜੀ ਦਾ ਜਾਣਾ ਯੋਗ ਨਹੀਂ ਸਰਕਾਰ ਦੀ, ਅਤੇ ਨਕਲੀ ਨਿਰੰਕਾਰੀਆਂ ਦੀ ਨੀਅਤ ਠੀਕ ਨਹੀਂ। ਇਸ ਪ੍ਰਕਾਰ ਰਣਨੀਤੀ ਨੂੰ ਵਿਚਾਰਦਿਆਂ ਹੋਇਆਂ ਬੇਨਤੀਆਂ ਕਰਕੇ ਆਪ ਜੀ ਨੂੰ ਨਾ ਜਾਣ ਦਿੱਤਾ। ਜੁਝਾਰੂ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਕੂੜ ਪ੍ਰਚਾਰ ਦਾ ਵਿਰੋਧ ਕਰਨ ਵਾਸਤੇ ਗਏ, ਨਕਲੀ ਨਿਰੰਕਾਰੀਆਂ ਨੇ, ਉਹਨਾਂ ਦੇ ਗੁੰਡਿਆਂ ਨੇ ਗੋਲੀਆਂ ਦੇ ਨਾਲ, ਪਿਸਤੌਲਾਂ ਬੰਦੂਕਾਂ ਦੇ ਨਾਲ, ਛਵੀਆਂ ਬਰਸ਼ਿਆਂ ਦੇ ਨਾਲ ਸਿੱਖਾਂ ਦੇ ਉੱਪਰ ਹਮਲਾ ਕਰ ਦਿੱਤਾ, ਜਿਸ ਦੇ ਫਲ ਸਰੂਪ 13 ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਅਤੇ ਬੇਅੰਤ ਸਾਧ ਸੰਗਤ ਜੀ ਜ਼ਖਮੀ ਹੋਏ। ਇਸੇ ਪ੍ਰਕਾਰ ਉਸ ਸਮੇਂ ਦੀ ਸਰਕਾਰ ਨੇ, ਉਸ ਸਮੇਂ ਦੇ ਮੁੱਖ ਮੰਤਰੀ ਨੇ ਆਪਣੀ ਵਿਸ਼ੇਸ਼ ਕਾਰ ਦੇ ਰਾਹੀਂ ਨਿਰੰਕਾਰੀਆਂ ਦੇ ਮੁਖੀ ਨੂੰ ਪੰਜਾਬ ਤੋਂ ਦਿੱਲੀ ਪਹੁੰਚਾਇਆ, ਉਹਨਾਂ ਦੀ ਮਦਦ ਕੀਤੀ, ਉਸ ਦੇ ਉੱਪਰ ਪਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਖਾਂ ਦਾ ਬਹੁਤਾ ਦਬਾਅ ਬਣ 'ਤੇ ਜੇਕਰ ਉਸ 'ਤੇ ਪਰਚਾ ਦਰਜ ਵੀ ਕੀਤਾ ਗਿਆ ਅਤੇ ਪੰਜਾਬ ਦੇ ਇਸ ਮਸਲੇ ਨੂੰ ਟ੍ਰਾਂਸਫਰ ਕਰਕੇ ਹਰਿਆਣੇ ਦੀ ਇੱਕ ਅਦਾਲਤ ਨੂੰ ਸੌਂਪ ਦਿੱਤਾ ਗਿਆ, ਜਿਸ ਦਾ ਜੱਜ ਨਕਲੀ ਨਿਰੰਕਾਰੀ ਗੁਰਬਚਨੇ ਦਾ ਚੇਲਾ ਸੀ। ਉਸ ਨੇ ਗੁਰਬਚਨੇ ਨੂੰ ਅਤੇ ਇਸ ਦੇ ਸਾਥੀਆਂ ਦੇ ਸਮੇਤ ਰਿਹਾਅ ਕਰਾ ਦਿੱਤਾ। ਉਸ ਨੇ ਫਿਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਉਂਗਲ ਚੁੱਕਦਿਆਂ ਹੋਇਆ ਆਖਿਆ ਕਿ ਸਿੱਖਾਂ ਦੇ ਗੁਰੂ ਨੇ ਤਾਂ 52 ਰਿਹਾਅ ਕਰਵਾਏ ਸੀ, ਮੈਂ 63 ਰਿਹਾਅ ਕਰਵਾ ਕੇ ਲੈ ਚੱਲਿਆ। ਆਪਣੇ ਆਪ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵੱਡਾ ਦੱਸਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਫਲ ਸਵਰੂਪ ਸਿੱਖ ਯੋਧਿਆਂ ਨੇ, ਸਿੱਖ ਜੁਝਾਰੂਆਂ ਨੇ, ਭਾਈ ਕਾਬਲ ਸਿੰਘ ਜੀ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀਆਂ ਨੇ, ਤਿੰਨਾਂ ਦੀ ਕੋਠੀ ਦੇ ਵਿੱਚ ਹੀ ਸਾਧ ਸੰਗਤ ਜੀ ਸੋਧਾ ਲਾ ਕਰਕੇ ਮੌਤ ਦੀ ਗੱਡੀ ਚਾੜ ਕੇ ਜੰਮਪੁਰੀ ਨੂੰ ਭੇਜਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉੱਪਰ ਸਖਤਾਈ ਕਰਨ ਦਾ ਯਤਨ ਕੀਤਾ। ਜੱਗ ਬਾਣੀ ਦਾ ਮਾਲਕ ਜਿਹੜਾ ਲਾਲਾ ਜਗਤ ਨਾਰਾਇਣ ਸੀ, ਇਹ ਵੀ ਨਰਕਧਾਰੀ ਦਾ ਸਾਥੀ ਅਤੇ ਚੇਲਾ ਸੀ। ਬਹੁਤਾ ਕੂੜ ਪ੍ਰਚਾਰ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਜੀ ਦੇ ਪ੍ਰਥਾਏ ਆਪਣੀਆਂ ਅਖਬਾਰਾਂ ਦੇ ਵਿੱਚ ਕੀਤਾ। ਫਿਰ ਸਿੱਖ ਯੋਧਿਆਂ ਨੇ ਤਿਸ ਨੂੰ ਵੀ ਸੋਧਾ ਲਾਇਆ ਬਿਨਾਂ ਕਿਸੇ ਸਬੂਤ ਤੋਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਹੁਤ ਵੱਡਾ ਭਾਰੀ ਇਤਿਹਾਸ ਹੈ, ਕੇਵਲ ਤਾਂ ਕੇਵਲ ਪੰਛੀ ਝਾਤ ਮਾਰ ਰਹੇ ਹਾਂ। ਮਹਿਤੇ ਤੋਂ ਗ੍ਰਿਫਤਾਰ ਕਰਨਾ ਸੀ, ਮਹਾਂਪੁਰਖਾਂ ਨੇ ਫਿਰ ਸ਼ਰਤ ਰੱਖ ਦਿੱਤੀ, ਸਾਨੂੰ ਕੋਈ ਅੰਮ੍ਰਿਤਧਾਰੀ ਗੁਰਸਿੱਖ ਹੀ ਆ ਕੇ ਗ੍ਰਿਫਤਾਰ ਕਰੇ, ਕੋਈ ਮੋਨਾ ਆ ਕੇ ਸਾਨੂੰ ਹੱਥ ਨਾ ਲਾਵੇ। ਫਿਰ ਅੰਮ੍ਰਿਤਧਾਰੀ ਗੁਰਸਿੱਖ ਨੂੰ ਸਾਧ ਸੰਗਤ ਜੀ ਸੰਤਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜਿਆ ਗਿਆ। ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਰੱਖਿਆ 1 ਮਹੀਨੇ ਤੱਕ। ਸਿੱਖ ਕੌਮ ਨੇ ਇੰਨਾ ਜ਼ਿਆਦਾ ਵਿਰੋਧ ਕੀਤਾ
ਹਵਾਈ ਜਹਾਜ਼ ਤੱਕ ਅਗਵਾ ਹੋਏ। ਸਰਕਾਰ ਨੂੰ ਕੋਈ ਸਬੂਤ ਨਾ ਮਿਲਿਆ। ਇੱਕ ਮਹੀਨੇ ਤੋਂ ਉਪਰੰਤ ਬਿਨਾਂ ਸ਼ਰਤ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾਅ ਕਰਨਾ ਪਿਆ। ਇੰਨੀ ਜ਼ਿਆਦਾ ਚੜ੍ਹਤ, ਇੰਨਾ ਜ਼ਿਆਦਾ ਜਾਹੋ ਜਲਾਲ, ਇੰਨਾ ਜ਼ਿਆਦਾ ਤੇਜ ਪ੍ਰਤਾਪ ਆਪ ਜੀਆਂ ਦਾ ਉਜਾਗਰ ਹੋਇਆ। ਸਰਕਾਰ ਆਪ ਜੀ ਤੋਂ ਥਰ ਥਰ ਕੰਬਣ ਲੱਗੀ ਅਤੇ ਜਿਹੜੇ ਰਾਜਨੀਤਕ ਸਿੱਖ ਧਰਮ ਦੇ ਆਗੂ ਸਨ ਨਾ, ਉਹਨਾਂ ਰਾਜਨੀਤਿਕਾਂ ਨੇ ਆ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਂਪੁਰਖੋ ਇਹ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਤਾ ਨਾ, ਇਸ ਨੂੰ ਵੀ ਆਪ ਜੀ ਇਸ ਧਰਮ ਯੁੱਧ ਮੋਰਚੇ ਦੇ ਨਾਲ ਜੋੜੋ, ਜਿਸ ਦੇ ਨਾਲ ਪੰਜਾਬ ਨੂੰ, ਪੰਜਾਬੀਅਤ ਨੂੰ ਉਸਦੇ ਹੱਕ ਹਕੂਕ ਮਿਲ ਸਕਣ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਰਾਜਨੀਤਿਕ ਆਗੂਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਜਿੱਥੇ ਧਰਮ ਯੁੱਧ ਮੋਰਚਾ ਲਾਇਆ, ਸਾਧ ਸੰਗਤ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਤਾ ਸ਼ਾਮਿਲ ਕੀਤਾ। ਸਰਕਾਰਾਂ ਥਰ ਥਰਾ ਉੱਠੀਆਂ ਨੇ। ਆਪ ਜੀ ਦੇ ਤੇਜ ਪ੍ਰਤਾਪ ਦੇ ਅੱਗੇ ਗ੍ਰਿਫਤਾਰ ਕਰਨ ਦੇ ਯਤਨ ਕੀਤੇ ਗਏ, ਕਦੇ ਚੰਦੋ ਕਲਾਂ ਦੇ ਵਿੱਚ, ਕਦੇ ਬੰਬੇ ਤੋਂ, ਪਰ ਸਾਧ ਸੰਗਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇਸ ਤੋਂ ਉਪਰੰਤ ਗ੍ਰਿਫਤਾਰ ਨਾ ਕਰ ਸਕੇ। ਇਸੇ ਪ੍ਰਕਾਰ ਹਰਬੰਸ ਲਾਲ ਖੰਨਾ ਵਰਗੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਵੱਧ ਫੈਲੀਆਂ ਕਰਨ ਲੱਗੇ। ਕੰਧਾਂ 'ਤੇ ਲਿਖ ਦਿੱਤਾ, ਕਸ਼ ਕੜਾ ਕੰਘਾ ਕਿਰਪਾਨ ਭੇਜੋ ਇਸ ਨੂੰ ਪਾਕਿਸਤਾਨ, ਕਿ ਜਿਹੜੇ ਕਕਾਰਾਂ ਦੇ ਧਾਰਨ ਵਾਲੇ ਅੰਮ੍ਰਿਤਧਾਰੀ ਸਿੱਖ ਨੇ ਨਾ, ਇਹਨਾਂ ਨੂੰ ਭਾਰਤ ਵਰਸ਼ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ, ਇਹਨਾਂ ਨੂੰ ਭਾਰਤ 'ਚੋਂ ਕੱਢ ਕੇ ਪਾਕਿਸਤਾਨ ਭੇਜ ਦਿੱਤਾ ਜਾਵੇ। ਸੰਤਾਂ ਨੇ ਮੰਗ ਰੱਖੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇੱਥੇ ਨਸ਼ੇ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਇੱਥੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਇੱਥੇ ਠੇਕੇ ਨਹੀਂ ਹੋਣੇ ਚਾਹੀਦੇ, ਇੱਥੇ ਬੁੱਚੜ ਖਾਨੇ ਨਹੀਂ ਹੋਣੇ ਚਾਹੀਦੇ, ਇੱਥੇ ਕਸਾਈਆਂ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਨਸ਼ੇ ਨਹੀਂ ਵਿਕਣੇ ਚਾਹੀਦੇ, ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਅਤੇ ਹਰਬੰਸ ਲਾਲ ਖੰਨੇ ਨੇ ਵਿਰੋਧ ਕਰਦਿਆਂ ਹੋਇਆਂ ਇਸੇ ਪ੍ਰਕਾਰ ਡਾਂਗਾਂ ਦੇ ਨਾਲ, ਬਾਂਸਾਂ ਦੇ ਨਾਲ ਬੀੜੀਆਂ ਦੇ ਪੈਕਟ ਬੰਨ੍ਹ ਕੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਰੈਲੀ ਕੱਢੀ, ਜਿਸ ਦੇ ਵਿੱਚ ਉਹਨਾਂ ਨੇ ਵਿਰੋਧ ਵਧਦੇ ਗਏ। ਜਿਹੜੀ ਪੰਜਾਬ ਸਰਕਾਰ ਸੀ ਉਸ ਵੇਲੇ ਬੈਠ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਦਾਰੀ ਕਰਕੇ ਸੈਂਟਰ ਸਰਕਾਰ ਦੇ ਨਾਲ ਰਲ ਕੇ ਉਹਨਾਂ ਦਾ ਸਾਥ ਦਿੱਤਾ ਤੇ ਆਪ ਚਿੱਠੀਆਂ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਹਮਲਾ ਕਰਨ ਦੀ ਪ੍ਰੇਰਣਾ ਕੀਤੀ। ਇਸੇ ਪ੍ਰਕਾਰ ਸੰਤ ਹਰਚੰਦ ਸਿੰਘ ਲੌਂਗੋਵਾਲ, ਜਿਹੜਾ ਮੋਰਚੇ ਦਾ ਉਸ ਵੇਲੇ ਡਿਕਟੇਟਰ ਸੀ, ਪ੍ਰਧਾਨ ਸੀ, ਆਪ ਇੰਦਰਾ ਗਾਂਧੀ ਦੇ ਪ੍ਰਾਈਵੇਟ ਸਕੱਤਰ ਆਰ ਕੇ ਧਵਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ 'ਤੇ ਚਿੱਠੀ ਲਿਖੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਤੁਹਾਡੇ ਨਾਲ ਮਿਲ ਕੇ ਪਹਿਲਾਂ ਤੋਂ ਵਿਉਂਤਬੰਦੀ ਕੀਤੀ ਹੋਈ ਹੈ, ਉਸ ਵਿਉਂਤਬੰਦੀ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਹਮਲਾ ਕਰ ਦੇਵੋ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ 100-150 ਸਾਥੀ ਨੇ, ਮਾਰੇ ਜਾਣਗੇ, ਭੱਜ ਜਾਣਗੇ, ਉਮੀਦ ਹੈ ਉਹ ਵੀ ਜਾਂ ਮਾਰਿਆ ਜਾਵੇਗਾ ਜਾਂ ਭੱਜ ਜਾਵੇਗਾ। ਇਹ ਸ਼ਬਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਵਾਸਤੇ ਲਿਖੇ ਅਤੇ ਸਾਧ ਸੰਗਤ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਅਤੇ ਇਸ ਸਮੇਂ ਦੀ ਭਾਰਤੀ ਸਰਕਾਰ ਨੇ ਜੋ ਭਾਰਤੀ ਫੌਜ ਸੀ ਨਾ, ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਹਮਲਾ ਕਰਨ ਵਾਸਤੇ ਭੇਜ ਦਿੱਤਾ। ਸਾਧ ਸੰਗਤ ਜੀ, ਪੰਜਾਬ ਦੀ ਘੇਰਾਬੰਦੀ ਕਰਕੇ ਪੰਜਾਬ ਨੂੰ ਭਾਰਤ ਵਰਸ਼ ਦੇ ਨਾਲੋਂ ਕੱਟ ਦਿੱਤਾ ਗਿਆ। ਅੰਮ੍ਰਿਤਸਰ ਸਾਹਿਬ ਜੀ ਦੀ ਘੇਰਾਬੰਦੀ ਕੀਤੀ ਗਈ ਹੈ। ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਣ ਦੀ ਤਾਂ ਆਗਿਆ ਹੈ, ਪਰ ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ। ਕਾਰਨ ਕੀ ਹੈ? 1984 ਦੇ ਵਿੱਚ 3 ਜੂਨ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸੀ।
ਜਾਣ ਬੁੱਝ ਕੇ ਸਤਿਗੁਰਾਂ ਜੀ ਦੀ ਸ਼ਹਾਦਤ ਦੇ ਦਿਨ ਨੂੰ ਚੁਣਿਆ ਗਿਆ, ਇਸ ਦਿਨ ਹਮਲਾ ਕੀਤਾ ਜਾਵੇ। ਕਾਰਨ ਕੀ ਹੈ? ਸਿੱਖ ਗੁਰਧਾਮਾਂ ਦੇ ਅੰਦਰ ਵੱਡੀ ਗਿਣਤੀ ਦੇ ਅੰਦਰ ਸੰਗਤਾਂ ਆਉਂਦੀਆਂ ਨੇ, ਸਾਰੀਆਂ ਸੰਗਤਾਂ ਨੂੰ ਘੇਰ ਕੇ, ਸਿੱਖਾਂ ਨੂੰ ਘੇਰ ਕੇ ਇੱਕੇ ਦਿਨ ਮਾਰ ਦਿੱਤਾ ਜਾਵੇ, ਸਿੱਖ ਕੌਮ ਦਾ ਲੱਕ ਤੋੜ ਦਿੱਤਾ ਜਾਵੇ। ਅੱਗੇ ਤੋਂ ਕਦੇ ਆਜ਼ਾਦ ਪੰਜਾਬ ਦੇ ਹੱਕ ਨਾ ਮੰਗਣ, ਅੱਗੇ ਤੋਂ ਕਦੇ ਕਿਸਾਨੀ ਦੇ ਹੱਕ ਨਾ ਮੰਗਣ, ਅੱਗੇ ਤੋਂ ਕਦੇ ਪਾਣੀਆਂ ਦੀ ਬਾਤ ਨਾ ਕਰਨ, ਅੱਗੇ ਤੋਂ ਕਦੇ ਆਜ਼ਾਦ ਖਿੱਤੇ ਦੀ ਗੱਲ ਨਾ ਕਰਨ। ਇੱਕੇ ਵਾਰ ਸਬਕ ਸਿਖਾ ਦਈਏ, ਅੱਗੇ ਤੋਂ ਬੋਲਣ ਜੋਗੇ ਨਾ ਰਹਿਣ, ਲੱਕ ਤੋੜ ਦਈਏ। ਇਵੇਂ ਦੀ ਬਦਨੀਅਤ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੇਤ ਭਾਰਤ ਵਰਸ਼ ਦੇ ਬਾਕੀ ਇਤਿਹਾਸਕ ਸਥਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਸਨ, ਉਹਨਾਂ ਨੂੰ ਘੇਰਾਬੰਦੀ ਕਰ ਲਈ ਗਈ। ਗੁਰੂ ਘਰ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਉਣ ਦੀ ਤਾਂ ਸਭਨਾਂ ਨੂੰ ਇਜਾਜ਼ਤ ਹੈ, ਪਰ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਸਾਰਿਆਂ ਨੂੰ ਅੰਦਰ ਡੱਕ ਕੇ ਅਤੇ ਇੱਕੇ ਦਿਨੀ ਮਾਰ ਦਿੱਤਾ ਜਾਵੇ। ਇਸ ਪ੍ਰਕਾਰ ਦੀ ਬਦ ਨੀਅਤ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਫੌਜ ਚੜ੍ਹ ਕੇ ਆਈ ਹੈ ਅਤੇ ਸਾਧ ਸੰਗਤ ਜੀ, ਪਹਿਲਾ ਹਮਲਾ ਜਿਹੜਾ ਬੀਤੇ ਕੱਲ੍ਹ

ਦੇ ਧਾਰਣੀ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀਰ ਬਹਾਦਰ ਨਾਦੀ ਸਪੁੱਤਰ ਦਮਦਮੀ ਟਕਸਾਲ ਦੇ ਜੋ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਹੱਥੋਂ ਵਰਸਾਈ ਹੋਈ ਹੈ, ਜਿਸ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਅਤੇ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ, ਜਿਹੜੇ ਬੜੇ ਦੂਰ ਅੰਦੇਸ਼ੀ ਵਾਲੇ ਨੇਤਾ ਨੇ, ਅਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਨਾਲ ਸਾਥੀ ਨੇ, ਬਾਬਾ ਠਹਿਰਾ ਸਿੰਘ ਜੀ ਵਰਗੇ ਜਿਨ੍ਹਾਂ ਦੇ ਸਾਥੀ ਨੇ, ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਲਖਤੇ ਜ਼ਿਗਰ ਨੂਰੇ ਨਜ਼ਰ ਭਾਈ ਅਮਰੀਕ ਸਿੰਘ ਜੀ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ, ਅਤੇ ਜਿਨ੍ਹਾਂ ਦੇ ਸਾਥੀ ਨੇ ਜਨਰਲ ਸ਼ੁਬੇਗ ਸਿੰਘ ਵਰਗੇ ਜਿਨ੍ਹਾਂ ਨੇ ਸਰਕਾਰ ਦਾ ਧੱਕਾ ਸਹਾਰਿਆ ਅਤੇ ਸਾਧ ਸੰਗਤ ਜੀ ਵਿਰੋਧ ਕਰਨੇ 'ਤੇ ਗੱਲ ਨਾ ਬਣੀ, ਸੰਤ ਬਾਬਾ ਜਰਨੈਲ ਸਿੰਘ ਜੀਆਂ ਦੀ ਸ਼ਰਨ ਦੇ ਵਿੱਚ ਆਏ ਐਸੇ ਗੁਰੀਲਾ ਯੁੱਧ ਦੇ ਮਾਹਿਰ ਜਨਰਲ ਸ਼ੁਬੇਗ ਸਿੰਘ ਜੀ ਸਿੱਖਾਂ ਦੀ ਮੋਰਚਾਬੰਦੀ ਕਰਦੇ ਨੇ, ਭਾਈ ਅਮਰੀਕ ਸਿੰਘ ਜੀ ਵਰਗੇ ਯੋਧੇ ਲੱਕ ਬੰਨ ਕੇ ਨਾਲ ਸਾਥ ਦਿੰਦੇ ਨੇ, ਹਰ ਮੋਰਚੇ 'ਤੇ ਖੜ੍ਹਦੇ ਨੇ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਅਗਵਾਈ ਕਰਦੇ ਨੇ ਅਤੇ ਭਾਰਤੀ ਹਕੂਮਤ ਦੇ ਨਾਲ ਮੱਥਾ ਲੱਗ ਗਿਆ। ਪੰਜਾਬ ਸਰਕਾਰ, ਸੈਂਟਰ ਸਰਕਾਰ, ਹਿੰਦੂ ਨੇਤਾ ਕੱਟੜਵਾਦੀ ਸਾਰੇ ਨਹੀਂ, ਧਰਮ ਵਾਲੇ ਨਹੀਂ, ਧਰਮ ਤੋਂ ਬੇਮੁੱਖ ਕੇਵਲ ਤਾਂ ਕੇਵਲ ਫਿਰਕਾ ਫਿਰਕਾ ਪ੍ਰਸਤ ਸਾਧ ਸੰਗਤ ਜੀ ਸੰਤਾਂ ਦੇ ਵੈਰੀ ਹੋ ਗਏ, ਆਪਣੇ ਗੱਦਾਰ ਹੋ ਗਏ, ਘੇਰਾ ਪੈ ਗਿਆ, ਗੋਲੀਬਾਰੀ ਹੋ ਰਹੀ ਹੈ, ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਆਪ ਜੀਆਂ ਦੇ ਸਾਥੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਕਰ ਰਹੇ ਨੇ, ਕਿਉਂਕਿ ਐਸੇ ਜਿਹੜੇ ਵੱਡੇ ਭਾਰੀ ਮੋਰਚੇ ਹੁੰਦੇ ਨੇ ਨਾ, ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਫਤਿਹ ਹੁੰਦੇ ਨੇ। ਜਿਹੜਾ ਅੱਜ ਦਾ ਦਿਨ ਹੈ, ਫਿਰ ਗੋਲੀਬਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਕੀਤੀ ਗਈ, ਕੱਲ੍ਹ ਦੇ ਬੀਤੇ ਦਿਨ ਵੀ ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਲੱਗੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਸਿੱਖ ਸਿੱਖਣੀਆਂ ਦੀਆਂ, ਸਿੰਘਾਂ ਸਿੰਘਣੀਆਂ ਦੀਆਂ, ਆਮ ਸ਼ਰਧਾਲੂ ਜਨਾਂ ਦੀਆਂ ਸ਼ਹਾਦਤਾਂ ਹੋਈਆਂ, ਪਰ ਸਰਕਾਰ ਅਤੇ ਭਾਰਤੀ ਫੌਜ ਇਸ ਗੱਲ ਵਿੱਚ ਨਾਕਾਮ ਰਹੀ, ਸਿੱਖਾਂ ਦੇ ਗੋਲੀ ਨਾ ਚਲਾਉਣੇ ਕਰਕੇ ਉਹ ਪਤਾ ਹੀ ਨਾ ਕਰ ਸਕੇ ਸਿੱਖਾਂ ਦੇ ਮੋਰਚੇ ਕਿੱਥੇ ਕਿੱਥੇ ਨੇ, ਗਿਣਤੀ ਵਿੱਚ ਕਿੰਨੇ ਕੁ ਨੇ ਅਤੇ ਹਥਿਆਰ ਕਿਹੋ ਜਿਹੇ ਨੇ। ਅੱਜ ਦੇ ਦਿਨ ਵੀ ਉਹਨਾਂ ਨੇ ਅਸਫਲ ਯਤਨ ਕੀਤੇ ਮੋਰਚਿਆਂ ਦਾ ਪਤਾ ਲਾਉਣ ਦਾ, ਗਿਣਤੀ ਦਾ ਪਤਾ ਕਰਨੇ ਦਾ, ਪਰ ਸਾਧ ਸੰਗਤ ਜੀ ਪਤਾ ਨਾ ਕਰ ਸਕੇ। ਅੱਜ ਦੇ ਦਿਨ ਸਾਰੇ ਵਿਦੇਸ਼ੀਆਂ ਦਾ ਪੰਜਾਬ ਵਿੱਚ ਆਉਣਾ ਬੰਦ ਕਰ ਦਿੱਤਾ ਗਿਆ, ਜਿੰਨਾ ਵੀ ਮੀਡੀਆ ਸੀ ਨਾ ਸਾਰਿਆਂ ਨੂੰ ਪੰਜਾਬ ਵਿੱਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ। ਕਾਰਨ ਕੀ ਹੈ? ਮੀਡੀਆ ਰਾਹੀਂ ਕੋਈ ਵੀ ਖਬਰ ਦੇਸ਼ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ 'ਤੇ ਬਾਹਰ ਨਹੀਂ ਜਾਣੀ ਚਾਹੀਦੀ ਕਿ ਪੰਜਾਬ ਵਿੱਚ ਕੀ ਹੋ ਰਿਹਾ, ਪੰਜਾਬ ਨੂੰ ਖਤਮ ਕੀਤਾ ਜਾਵੇ, ਬਰਬਾਦ ਕੀਤਾ ਜਾਵੇ, ਸਿੱਖ ਕੌਮ ਦਾ ਲੱਕ ਤੋੜਿਆ ਜਾਵੇ, ਇਹਨਾਂ ਨੂੰ ਸ਼ਹੀਦ ਕੀਤਾ ਜਾਵੇ, ਪਰ ਖਬਰ ਬਾਹਰ ਨਹੀਂ ਜਾਣੀ ਚਾਹੀਦੀ। ਇਸ ਬਦ ਨੀਅਤ ਦੇ ਨਾਲ ਵਿਦੇਸ਼ੀ ਜਿਹੜੇ ਸੈਰ ਸਪਾਟੇ ਵਾਸਤੇ ਆਉਂਦੇ ਨੇ, ਪੰਜਾਬ ਵਿੱਚ ਵੜਨਾ ਬੰਦ ਕਰ ਦਿੱਤਾ ਗਿਆ, ਮੀਡੀਆ ਸਾਰੇ ਬੰਦ ਕਰ ਦਿੱਤੇ ਗਏ, ਇਸੇ ਪ੍ਰਕਾਰ ਹੋਰ ਜਿਤਨੇ ਚੈਨਲ ਸਨ ਸਾਰੇ ਬੰਦ ਕਰ ਦਿੱਤੇ ਗਏ, ਪੰਜਾਬ ਵਿੱਚ ਕਿਸੇ ਦੇ ਵੀ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ, ਅਤੇ ਸਾਧ ਸੰਗਤ ਜੀ ਅੰਦਰ ਆਉਣ ਦੀ ਖੁੱਲ੍ਹ ਹੈ, ਜਿਹੜੇ ਆਉਣ ਸਭਨਾਂ ਨੂੰ ਘੇਰਿਆ ਜਾਵੇ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਜਾਵੇ। ਇਸ ਆਪਣੇ ਨਿਸ਼ਾਨੇ ਦੀ ਪੂਰਤੀ ਵਾਸਤੇ ਬਖਤਰ ਬੰਦ ਗੱਡੀਆਂ ਦੀ ਵਰਤੋਂ ਕੀਤੀ ਗਈ, ਵੱਡੇ ਭਾਰੀ ਤੋਪਖਾਨੇ ਵਰਤੇ ਗਏ, ਵੱਡੇ ਭਾਰੀ ਟੈਂਕ ਵਰਤੇ ਗਏ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਚੜ ਕੇ ਆਈ ਹੈ। ਬਦ ਨੀਅਤ ਇੱਕੋ ਹੈ, ਸਿੱਖਾਂ ਦਾ ਲੱਕ ਤੋੜ ਦੇਣਾ, ਮੁੜ ਕੇ ਕਦੇ ਪੰਜਾਬ ਦੀ, ਪੰਜਾਬੀਅਤ ਦੀ, ਆਪਣੇ ਹੱਕਾਂ ਦੀ, ਆਪਣੇ ਪਾਣੀਆਂ ਦੀ ਗੱਲ ਨਾ ਕਰ ਸਕਣ, ਕਿਸਾਨੀ ਦੇ ਹੱਕਾਂ ਦੀ ਗੱਲ ਨਾ ਕਰ ਸਕਣ। ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਦੇ ਦਿਨ ਵੀ ਫੌਜ ਨੇ ਗੋਲੀਬਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸਮੂਹ ਦੇ ਉੱਪਰ ਕੀਤੀ। ਕੱਲ੍ਹ ਦੇ ਦਿਨ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ ਭਾਈ ਮਹਿੰਗਾ ਸਿੰਘ ਜੀ ਬੱਬਰ ਦੀ, ਕੱਲ੍ਹ ਦੇ ਦਿਨ ਸ਼ਹਾਦਤ ਹੋਈ ਸੀ, ਅੱਜ ਦੇ ਦਿਨ ਵੀ ਸੰਗਤਾਂ ਦੀਆਂ ਸ਼ਹਾਦਤਾਂ ਹੋਈਆਂ, ਪਰ ਭਾਰਤੀ ਸਰਕਾਰ ਆਪਣੇ ਮਨਸੂਬੇ ਦੇ ਅੰਦਰ ਨਾਕਾਮ ਰਹੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਸਿੱਖ ਕੌਮ ਦੇ ਵੱਡੇ ਭਾਰੀ ਜਰਨੈਲ ਜੋ ਹਰ ਇੱਕ ਦੇ ਅੰਦਰ ਵੱਸਦੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਤੇ ਉਹਨਾਂ ਨੂੰ ਪਿਆਰ ਕਰਦੇ ਨੇ ਨਾ, ਮਹਾਂਪੁਰਖ ਉਹਨਾਂ ਦੇ ਹਿਰਦੇ 'ਚ ਵੱਸਦੇ ਨੇ, ਅਤੇ ਜਿਹੜੇ ਉਹਨਾਂ ਨੂੰ ਨਫ਼ਰਤ ਕਰਦੇ ਨੇ ਹਰ ਵੇਲੇ ਉਹਨਾਂ ਦੇ ਦਿਮਾਗ 'ਚ ਵੱਸਦੇ ਨੇ, ਉਹਨਾਂ ਦਾ ਦਿਮਾਗ ਲੱਗਾ ਰਹਿੰਦਾ ਮਹਾਂਪੁਰਖਾਂ ਦੀ ਉਸਤਤ ਕਿਵੇਂ ਘਟਾਈ ਜਾਵੇ, ਸ਼ੋਹਰਤ ਕਿਵੇਂ ਘਟਾਈ ਜਾਵੇ, ਕਲੰਕਿਤ ਕਿਵੇਂ ਕੀਤਾ ਜਾਵੇ। ਅੱਜ ਵੀ ਹਰ ਵੇਲੇ ਸਾਧ ਸੰਗਤ ਜੀ ਸੋਚਾਂ ਨੂੰ ਸੋਚਦੇ ਨੇ, ਪਰ ਅੰਦਰੋਂ ਇੰਨੇ ਡਰੇ ਹੋਏ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਤਸਵੀਰ ਤੋਂ ਵੀ ਡਰਦੇ ਨੇ। ਕਦੇ ਤਾਂ ਤਸਵੀਰ 'ਤੇ ਪਾਬੰਦੀਆਂ,
ਕਦੇ ਇਸੇ ਪ੍ਰਕਾਰ ਗੱਡੀਆਂ 'ਤੇ ਤਸਵੀਰਾਂ ਲੱਗਦੀਆਂ ਨੇ ਅਤੇ ਚਲਾਨ ਕੱਟੇ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ, ਪਰ ਨਾ ਸਿੱਖਾਂ ਦੇ ਹਿਰਦਿਆਂ

ਚੋਂ ਕੱਢ ਸਕੇ ਤੇ ਨਾ ਦੁਸ਼ਮਣ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਆਪਣੇ ਦਿਮਾਗ ਚੋਂ ਕੱਢ ਸਕੇ। ਅੱਜ ਵੀ ਫਿਰਕਾ ਪ੍ਰਸਤੀਆਂ ਦੇ ਦਿਮਾਗ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਵੱਸਦੇ ਨੇ ਤੇ ਸਿੱਖ ਧਰਮ ਦਾ ਪਿਆਰ ਰੱਖਣ ਵਾਲਿਆਂ ਦੇ, ਸਤਿਗੁਰੂ ਜੀ ਦੇ ਪੰਥ ਦਾ ਪਿਆਰ ਰੱਖਣ ਵਾਲਿਆਂ ਦੇ, ਗੁਰਬਾਣੀ ਦਾ ਪਿਆਰ ਰੱਖਣ ਵਾਲਿਆਂ ਦੇ, ਪੰਜਾਬੀਅਤ ਦੇ ਨਾਲ ਪਿਆਰ ਰੱਖਣ ਵਾਲਿਆਂ ਦੇ, ਖਾਲਸਿਆਂ ਦੇ ਹੱਕਾਂ ਦੇ ਵਾਸਤੇ ਜੂਝਣ ਵਾਸਤਿਆਂ ਦੇ ਹਰ ਇੱਕ ਦੇ ਹਿਰਦੇ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੱਸਦੇ ਨੇ। ਇਹ ਵੀ ਬੇਨਤੀ ਕਰਦੇ ਹਾਂ, ਅੱਜ ਜੋ 2 ਜੂਨ ਦਾ ਦਿਨ ਹੈ ਨਾ ਸਾਧ ਸੰਗਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਅੱਜ ਜਨਮ ਦਿਨ ਵੀ ਹੈ। 2 ਜੂਨ 1947 ਨੂੰ ਮੋਗੇ ਜ਼ਿਲ੍ਹੇ ਦੇ ਅੰਦਰ, ਅੱਜ ਕੱਲ੍ਹ ਉਹ ਜ਼ਿਲ੍ਹਾ ਫਰੀਦਕੋਟ ਪੈਂਦਾ, ਰੋਡੇ ਪਿੰਡ ਦੇ ਅੰਦਰ ਸਨਮਾਨ ਯੋਗ ਬਾਬਾ ਜੋਗਿੰਦਰ ਸਿੰਘ ਜੀਆਂ ਦੇ ਘਰ ਵਿਖੇ ਸਾਧ ਸੰਗਤ ਜੀ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਆਪ ਜੀ ਦਾ ਜਨਮ ਹੋਇਆ ਹੈ। ਗਰੀਬ ਨਿਵਾਜ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਅਤਿਅੰਤ ਪਿਆਰੇ, ਗੁਰਬਾਣੀ ਦੇ ਨਾਲ ਪਿਆਰ ਕਰਨ ਵਾਲੇ, ਗੁਰਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਨੇ ਬਾਬਾ ਜੋਗਿੰਦਰ ਸਿੰਘ ਜੀ। ਤਿੰਨਾਂ ਦੇ ਕੋਲੋਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀਆਂ ਨੇ ਆਪ ਬਚਨ ਕੀਤਾ ਸੀ, ਜੋਗਿੰਦਰ ਸਿੰਘ ਜੀ ਆਪਣਾ ਇੱਕ ਭੁਚੰਗੀ ਸਾਨੂੰ ਦੇ ਦਿਓ, ਕੌਮ ਦੀ ਸੇਵਾ ਕਰੇਗਾ। ਸੱਤੇ ਸਪੁੱਤਰ ਅੱਗੇ ਖੜੇ ਕਰ ਦਿੱਤੇ, ਮਹਾਂਪੁਰਖੋ ਜਿਹੜਾ ਚਾਹੀਦਾ ਲੈ ਜਾਓ, ਤੇ ਸਭ ਤੋਂ ਛੋਟੇ ਸਪੁੱਤਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਚੋਣ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਕਰਨਾ ਕੀਤੀ ਸੀ, ਜਿਨ੍ਹਾਂ ਦੇ ਬਚਪਨ ਅਵਸਥਾ ਤੋਂ ਵੱਡੇ ਨਿਸ਼ਾਨੇ ਤੇ ਵੱਡੇ ਨੇਮ ਨੇ। ਨਿਤਨੇਮ ਤੋਂ ਇਲਾਵਾ ਸੁੰਦਰ ਗੁਟਕੇ ਦਾ ਪਾਠ, 101 ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰਦੇ ਸਨ। ਤੇ ਜਿਸ ਦਿਨ ਆਪ ਜੀ ਦਾ ਆਨੰਦ ਕਾਰਜ ਬੀਬੀ ਪ੍ਰੀਤਮ ਕੌਰ ਜੀ ਦੇ ਨਾਲ ਹੋਇਆ ਨਾ, ਸ਼ਾਮਾਂ ਦਾ ਸਮਾਂ ਹੋਣ ਤੇ ਕਹਿਣ ਲੱਗੇ ਜੀ ਅਸੀਂ ਬੜੇ ਖੁਸ਼ ਹਾਂ। ਤੇ ਇਸ ਵੇਲੇ ਸੰਬੰਧੀਆਂ ਨੇ ਆਖਿਆ ਜੀ ਖੁਸ਼ ਤੇ ਹੋਣਾ ਹੀ ਹੈ, ਅੱਜ ਤੁਹਾਡਾ ਆਨੰਦ ਕਾਰਜ ਹੋਇਆ, ਵਿਆਹ ਵਾਲੇ ਦਿਨ ਹਰ ਕੋਈ ਖੁਸ਼ ਹੁੰਦਾ, ਤੁਹਾਨੂੰ ਵੀ ਖੁਸ਼ੀ ਹੋਣੀ ਸੁਭਾਵਿਕ ਹੈ। ਤੇ ਬਚਨ ਕੀਤਾ, ਮੈਂ ਇਸ ਕਰਕੇ ਖੁਸ਼ ਨਹੀਂ ਕਿ ਵਿਆਹ ਹੋਇਆ, ਮੈਂ ਇਸ ਕਰਕੇ ਖੁਸ਼ ਹੈ ਅੱਜ ਵੀ ਮੇਰਾ ਨਿਤਨੇਮ ਪੂਰਾ ਹੋ ਗਿਆ, ਮੇਰੇ ਨੇਮ ਵਿੱਚ ਫਰਕ ਨਹੀਂ ਪਿਆ। ਨਿਤਨੇਮ ਤੋਂ ਇਲਾਵਾ ਸੁੰਦਰ ਗੁਟਕੇ ਦਾ ਪਾਠ, 101 ਜਪਜੀ ਸਾਹਿਬ ਜੀ ਦੇ ਪਾਠ ਵਿਆਹ ਵਾਲੇ ਦਿਨ ਵੀ ਕਰਨੇ, ਇਹ ਕੇਵਲ ਤਾਂ ਕੇਵਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਰ ਸਕਦੇ ਨੇ। ਨਹੀਂ ਤਾਂ ਸਾਧ ਸੰਗਤ ਜੀ ਜਿਹੜੇ ਬਰਾਤੀ ਜਾਂਦੇ ਨੇ ਨਾ, ਅੱਜ ਵੀ ਦੇਖਿਆ ਜਾਂਦਾ ਕੁਛ ਬਰਾਤੀਆਂ ਦੇ ਵੀ ਨਿਤਨੇਮ ਰਹਿ ਜਾਂਦੇ ਨੇ, ਫਿਰ ਕਹਿੰਦੇ ਜੀ ਵਿਆਹ 'ਤੇ ਗਏ ਸਨ, ਨਿਤਨੇਮ ਰਹਿ ਗਿਆ। ਐਸੇ ਜੀਵਨ ਦੀ ਪਰਪੱਕਤਾ ਵਾਲੇ ਆਪ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਨੇ, ਭਾਈ ਈਸ਼ਰ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਨੇ ਜਨਮ ਲਿਆ। ਸਾਧ ਸੰਗਤ ਜੀ ਟਕਸਾਲ ਦੇ ਮੁਖੀ ਬਣੇ, ਦੰਬੀਆਂ ਪਖੰਡੀਆਂ ਦਾ ਵਿਰੋਧ ਕੀਤਾ, ਧਰਮ ਦੀ ਧੁਜਾ ਨੂੰ ਪ੍ਰਚੰਡ ਕੀਤਾ, ਸਰਕਾਰ ਨਾਲ ਵੀ ਮੱਥਾ ਲਾਉਣਾ ਪਿਆ, ਕਦਮ ਪਿੱਛੇ ਨਹੀਂ ਹਟਾਇਆ, ਕੌਮ ਦੀ ਅਗਵਾਈ ਕੀਤੀ। ਜਿਨ੍ਹਾਂ ਦੇ ਬੋਲ ਅਤੇ ਜਿਨ੍ਹਾਂ ਦੇ ਬਚਨ ਅੱਜ ਵੀ ਕੌਮ ਦੀ ਅਗਵਾਈ ਕਰ ਰਹੇ ਨੇ, ਜਿਨ੍ਹਾਂ ਦੀ ਤਸਵੀਰ ਅੱਜ ਵੀ ਦੁਸ਼ਮਣਾਂ ਨੂੰ ਡਰਾ ਰਹੀ ਹੈ, ਐਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਵੀ ਹੈ। ਅਤੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਸਿੱਖ ਕੌਮ ਦਾ ਤੀਜਾ ਇਹ ਵੱਡਾ ਘੱਲੂ ਘਰ ਆ, ਜਿਸ ਦੇ ਵਿੱਚ ਬੇਅੰਤ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਬੇਅੰਤ ਸੰਗਤਾਂ ਦੀਆਂ ਸ਼ਹਾਦਤਾਂ ਹੋਈਆਂ। ਆਉਂਦੇ ਦਿਨਾਂ ਦੇ ਅੰਦਰ ਵੀ ਸਾਧ ਸੰਗਤ ਜੀ ਲੜੀਵਾਰ ਕਥਾ ਤੋਂ ਪਹਿਲਾਂ ਸਰਵਣ ਕਰਦੇ ਰਹਾਂਗੇ। ਅੱਜ ਦੇ ਕਥਾ ਵਿਚਾਰ ਦੇ ਰਹਿੰਦੇ ਸਮੇਂ ਦੇ ਅੰਦਰ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰੀਏ। ਪਿਆਰ

ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਸਾਖਿਆਤਕਾਰ ਹਾਜ਼ਰ ਨਾਜ਼ਰ ਪਰਮੇਸ਼ਰ ਦੇ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਫਰਮਾਉਂਦੇ ਨੇ ਸਾਰੰਗ ਮਹੱਲਾ ਚੌਥਾ। ਸਾਰੰਗ ਰਾਗ ਹੈ, ਸਰਲੇਖ ਸਾਰਗ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ

ਕੰਮਾਂ ਕਾਰਾਂ ਵਿੱਚ ਧੰਦੇ ਧੰਧਾਰਾਂ ਵਿੱਚ ਐਸਾ ਖਚਤ ਹੋਇਆ ਹੈ ਨਾਮ ਦੇ ਵਿੱਚ ਜੁੜਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਸਾਨੂੰ ਜੁਗਤੀ ਦੱਸੋ, ਸਾਨੂੰ ਉਪਦੇਸ਼ ਦਿਓ, ਸਾਡਾ ਮਨ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਕਿਵੇਂ ਇਕਾਗਰ ਹੋ ਜਾਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਭਾਈ ਆਪਣੇ ਮਨ ਨੂੰ ਇਵੇਂ ਸਮਝਾਉਂਦੇ ਰਿਹਾ ਕਰੋ, ਹੇ ਮੇਰਿਆ ਮਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਉਹ ਸਾਰਿਆਂ ਸਵਾਰਥਾਂ ਨੂੰ, ਸਾਰਿਆਂ ਮਨੋਰਥਾਂ ਨੂੰ, ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਮਨੋਰਥ ਪੂਰੇ ਸਤਿਗੁਰ ਆਪ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਸਾਰਿਆਂ ਮਨੋਰਥਾਂ ਨੂੰ ਪੂਰੇ ਕਰਨ ਵਾਲੇ ਨੇ। ਇਸ ਕਰਕੇ ਸਤਿਗੁਰੂ ਜੀ ਦੇ ਦੁਆਰਾ ਬਖਸ਼ਿਸ਼ ਕੀਤਾ ਜੋ ਵਾਹਿਗੁਰੂ ਜੀ ਦਾ ਨਾਮ ਹੈ

0: ਪਦਾਰਥਾਂ ਨੂੰ ਇਕੱਠਿਆਂ ਕਰਨ ਵਾਸਤੇ, ਕਮਾਈ ਕਰਨ ਵਾਸਤੇ ਬਹੁਤੀਆਂ ਦੌੜਾਂ ਲਾਉਂਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਇਸ ਮਨ ਦੇ ਤਾਈਂ ਇਸ ਪ੍ਰਕਾਰ ਸਮਝਾਉਂਦੇ ਰਹੋ, ਹੇ ਮੇਰਿਆ ਮਨਾ ਸਗਲ ਪਦਾਰਥ ਸਿਮਰਨ ਜਾਕੇ। ਸਾਰੇ ਜਿਹੜੇ ਪਦਾਰਥ ਨੇ ਨਾ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਹੀ ਨੇ। ਜਿਵੇਂ ਜਿਵੇਂ ਸਿਮਰਨ ਕਰੀਏ ਤਿਵੇਂ ਤਿਵੇਂ ਪਦਾਰਥ ਮਿਲਦੇ ਨੇ। ਜਾ ਕੇ ਪ੍ਰੇਮ ਪਦਾਰਥ ਪਾਈਐ ਤਾਓ ਚਰਣੀ ਚਿੱਤ ਲਾਈਐ। ਜਿਸ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਿਆਰ ਕਰਨੇ ਕਰਕੇ ਸਾਰੇ ਪਦਾਰਥ ਮਿਲਦੇ ਨੇ, ਅਤੇ ਇਸ ਦੇ ਸਿਮਰਨ ਵਿੱਚ ਚਿੱਤ ਨੂੰ ਲਾਈਏ। ਸਗਲ ਪਦਾਰਥ ਸਿਮਰਨ ਜਾ ਕੇ, ਜਿਸ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣ ਦੇ ਨਾਲ ਸਾਰੇ ਪਦਾਰਥ ਮਿਲ ਜਾਂਦੇ ਨੇ, ਸਰੀਰ ਦੇ ਸੁੱਖਾਂ ਦੇ ਪਦਾਰਥ, ਇਸੇ ਪ੍ਰਕਾਰ ਚਾਰੇ ਪਦਾਰਥ, ਧਰਮ ਅਰਥ ਕਾਮ ਅਤੇ ਮੋਖ। ਧਰਮ ਦੀ ਪਰਪੱਕਤਾ ਹੋਣੀ, ਅਰਥ ਪਦਾਰਥਾਂ ਦੀ ਪ੍ਰਾਪਤੀ ਹੋ ਜਾਣੀ, ਕਾਮ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣੀਆਂ, ਅਤੇ ਮੋਖ ਮੁਕਤੀ ਦੀ ਦਾਤ ਵੀ ਮਿਲ ਜਾਣੀ। ਸਾਰੇ ਪਦਾਰਥ ਜਿਸ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਹਨ।
1: ਆਠ ਪਹਿਰ ਮੇਰੇ ਮਨ ਜਾਪ,
0: ਤੇ ਸਿੱਖਿਆ ਦਿੰਦੇ ਰਹਿਣਾ ਇਹ ਮੇਰਿਆ ਮਨਾ। ਐਸਾ ਜੋ ਪਦਾਰਥਾਂ ਦਾ ਦਾਤਾ, ਮੁਕਤੀਆਂ ਦਾ ਦਾਤਾ, ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਜੀ ਦਾ ਨਾਮ ਹੈ ਨਾ, ਮੇਰਿਆ ਮਨਾ ਅੱਠੇ ਪਹਿਰ ਐਸੇ ਨਾਮ ਦੇ ਜਾਪ ਨੂੰ ਜਪਣਾ ਕਰ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਅੰਮ੍ਰਿਤ ਨਾਮ ਸਵਾਮੀ ਤੇਰਾ।
0: ਮਹਾਰਾਜ, ਨਾਮ ਜਪਦਿਆਂ ਵਾਹਿਗੁਰੂ ਜੀ ਦਾ ਜਸ ਕਿਵੇਂ ਕਰੀਏ? ਹਜ਼ੂਰ ਫਰਮਾਉਂਦੇ ਨੇ, ਨਿਰੰਕਾਰ ਜੀ ਦੇ ਸਨਮੁਖ ਉਚਾਰਦੇ ਰਹੀਏ, ਹੇ ਸਵਾਮੀ ਜੀ, ਮਾਲਕ ਜੀ, ਵਾਹਿਗੁਰੂ ਜੀ, ਆਪ ਜੀਆਂ ਦਾ ਜਿਹੜਾ ਅੰਮ੍ਰਿਤ ਨਾਮ ਹੈ ਸੱਚੇ ਪਾਤਸ਼ਾਹ, ਇਹ ਮੁਕਤੀ ਦਾ ਦਾਤਾ, ਮੌਤ ਤੋਂ ਰਹਿਤ ਕਰਨ ਵਾਲਾ ਹੈ।
1: ਜੋ ਪੀਵੈ ਤਿਸ ਹੀ ਤ੍ਰਿਪਤਾ।
0: ਮਹਾਰਾਜ, ਜਿਹੜਾ ਵੀ ਆਪ ਜੀ ਦੇ ਅੰਮ੍ਰਿਤ ਨਾਮ ਦੇ ਰਸ ਨੂੰ ਪੀ ਲੈਂਦਾ ਨਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਪਰਮੇਸ਼ਰ ਜੀ ਦਾ ਨਾਮ ਅੰਮ੍ਰਿਤ ਰੂਪ ਹੈ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਸ ਅੰਮ੍ਰਿਤ ਰਸ ਨੂੰ ਖਾ ਲੈਂਦਾ ਹੈ, ਜਿਹੜਾ ਇਸ ਅੰਮ੍ਰਿਤ ਰਸ ਨੂੰ ਪੀ ਲੈਂਦਾ ਹੈ, ਜਿਹੜਾ ਇਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰ ਲੈਂਦਾ, ਹਜ਼ੂਰ ਬਚਨ ਕਰਨਾ ਕਰਦੇ ਨੇ, ਉਹ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦਾ ਹੈ ਜੀ।
1: ਜਨਮ ਜਨਮ ਕੇ ਕਿਲ ਬਿਖ ਨਾ ਸਹੇ।
0: ਮਹਾਰਾਜ, ਇਸ ਅੰਮ੍ਰਿਤ ਨਾਮ ਨੂੰ ਜਪਣੇ ਦਾ ਹੋਰ ਕੀ ਫਲ ਮਿਲਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਫਲ ਤੇ ਬੇਅੰਤ ਨੇ, ਸਾਰੇ ਨਹੀਂ ਕਥਨ ਕੀਤੇ ਜਾ ਸਕਦੇ। ਮਹਾਰਾਜ, ਕੁਝ ਕੁ ਕਥਨ ਕਰਕੇ ਸੁਣਾਓ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਤਯੁਗ ਤ੍ਰੇਤੇ ਦੁਆਪਰ ਤੇ ਕਲਯੁਗ ਵਿੱਚ ਪਹਿਲਾਂ ਜਿੰਨੇ ਸਰੀਰ, ਜਿੰਨੀਆਂ ਜੂਨਾਂ ਪ੍ਰਾਪਤ ਕੀਤੀਆਂ ਨਾ, ਤੇ ਸਾਰੇ ਸਰੀਰਾਂ ਨੂੰ ਧਾਰਨ ਕਰਕੇ ਜਿੰਨੇ ਵੀ ਬੱਜਰ ਪਾਪ ਕੀਤੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀਕਾ ਧਾਨ, ਇਹ ਵੱਡੇ ਭਾਰੀ ਬੱਜਰ ਗੁਨਾਹ ਵੀ ਜਿਹੜੇ ਕੀਤੇ ਜਨਮਾਂ ਜਨਮਾਂਤਰਾਂ ਦੇ, ਸਾਰੇ ਸਮਾਨ ਪਾਪ ਤੇ ਚਾਰੇ ਜਿਹੜੇ ਬੱਜਰ ਪਾਪ, ਉਹ ਨਾਸ ਹੋ ਜਾਂਦੇ ਹਨ ਨਾਮ ਨੂੰ ਜਪਣੇ ਕਰਕੇ।
1: ਆਗੈ ਦਰਗਹ ਹੋਏ ਖਲਾਸ,
0: ਤੇ ਜਿੱਥੇ ਜੀਵ ਇੱਥੇ ਪਾਪ ਮੁਕਤ ਹੋ ਕਰਕੇ ਪਵਿੱਤਰ ਜੀਵਨ ਜਿਉਂਦਾ ਨਾ, ਉੱਥੇ ਅੱਗੇ ਪਰਲੋਕ ਦੇ ਵਿੱਚ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਖਲਾਸ ਹੋ ਜਾਂਦਾ ਹੈ, ਬੰਦ ਖਲਾਸੀ ਹੋ ਜਾਂਦੀ ਹੈ, ਉੱਥੇ ਲੇਖਾ ਨਹੀਂ ਦੇਣਾ ਪੈਂਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਬਲਕਿ ਧਰਮ ਰਾਜਾ ਵੀ ਉੱਠ ਕੇ ਸਨਮਾਨ ਕਰਦਾ, ਗੁਰਮੁਖੋ ਮੇਰੇ ਘਰ ਵਿੱਚ ਆ ਕੇ ਚਰਨ ਪਾਏ, ਮੇਰਾ ਘਰ ਪਵਿੱਤਰ ਕਰ ਦਿੱਤਾ ਹੈ। ਨਾਨਕ ਧਰਮ ਐਸੇ ਚਵਹੇ ਕੀ ਤੋ ਭਵਨ ਉਪਨੀਤ, ਭਾਈ ਦਰਗਾਹ ਦੇ ਅੰਦਰ ਬੰਦੀ ਖਾਨੇ ਵਿੱਚ ਨਹੀਂ ਪੈਂਦਾ, ਬੰਦ ਖਲਾਸੀ ਹੋ ਜਾਂਦੀ ਹੈ ਜੀਓ।
1: ਸ਼ਰਨ ਤੁਮਾਰੀ ਆਇਓ ਕਰਤੇ।
0: ਸੋ ਅਕਾਲ ਪੁਰਖ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹਿਣਾ ਹੈ। ਕਰਤਾ ਪੁਰਖ ਜੀ, ਹੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ, ਮੈਂ ਜੂਨਾਂ ਦੇ ਵਿੱਚ, ਜਨਮਾਂ ਦੇ ਵਿੱਚ, ਚਾਰੇ ਦਿਸ਼ਾਵਾਂ ਦੇ ਵਿੱਚ, ਚਾਰੇ ਯੁੱਗਾਂ ਦੇ ਵਿੱਚ ਭਰਮ

0: ਭਰਮਦਾ ਥੱਕ ਕੇ ਆਪ ਜੀਆਂ ਦੇ ਮੁਬਾਰਕ ਚਰਣਾ ਦੀ ਸ਼ਰਨ ਵਿੱਚ ਆਇਆ ਹਾਂ ਜੀ।
1: ਪਾਰ ਬ੍ਰਹਮ ਪੂਰਨ ਅਭਿਨਾਸ਼,
0: ਹੇ ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਰੂਪ ਜੀ, ਹੇ ਸਰਬਤ ਸ੍ਰਿਸ਼ਟੀ ਦੇ ਅੰਦਰ ਪੂਰਨ ਹੋ ਰਹੇ ਵਸ ਰਹੇ ਜੀ, ਮਹਾਰਾਜ ਵਿਆਪਕ ਹੋ ਰਹੇ ਜੀਓ, ਸਭਨਾ ਦੇ ਪੇਟ ਨੂੰ ਪੂਰਨ ਕਰਨ ਵਾਲੇ ਭਰਨ ਵਾਲੇ, ਸਭਨਾ ਦੇ ਰਿਜਕ ਦਾਤਾ ਵਿਨਾਸੀ ਜੀਓ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ।
1: ਕਰ ਕਿਰਪਾ ਤੇਰੇ ਚਰਨ ਤੇ ਆਵੋ।
0: ਹੇ ਮਹਾਰਾਜ ਜੀਓ, ਮੇਰੇ ਉੱਪਰ ਆਪਣੀ ਇਹ ਪਰਮ ਕਿਰਪਾਲਤਾ ਕਰ ਦਿਓ, ਮੈਂ ਆਪ ਜੀਆਂ ਦੇ ਚਰਨਾਂ ਨੂੰ ਸਦਾ ਧਿਆਉਂਦਾ ਹੀ ਰਵਾਂ। ਚਿੱਤ ਚਰਨ ਨਾਮ, ਇਹ ਨਾਮ ਰੂਪੀ ਚਰਨ ਕਿਧਰੇ ਮੇਰੇ ਮਨ ਦੇ ਵਿੱਚੋਂ ਚਿੱਤ ਦੇ ਵਿੱਚੋਂ ਵਿਸਰ ਨਾ ਜਾਣ।
1: ਨਾਨਕ ਮਨ ਤਨ ਦਰਸ ਪਿਆਸ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਗੁਰੂ ਸਿੱਖੋ ਐਵੇਂ ਬੇਨਤੀਆਂ ਕਰਨੀਆਂ ਨੇ, ਮਹਾਰਾਜ ਮੇਰੇ ਮਨ ਦੇ ਅੰਦਰ, ਮੇਰੇ ਤਨ ਦੇ ਅੰਦਰ ਆਪ ਜੀ ਚਾਹਤ ਸਦਾ ਹੀ ਲੱਗੀ ਰਵੇ, ਮਹਾਰਾਜ ਸਦਾ ਆਪ ਜੀ ਦੇ ਚਰਨਾਂ ਦਾ ਭੌਰਾ ਬਣਿਆ ਰਹਾ।
1: ਸਾਰੰਗ ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ, ਸਾਰਗ ਰਾਗ ਸਰਲੇਖ ਸਾਰਗ ਹੈ, ਅਰਥ ਸਾਰੰਗ ਹੀ ਹੈ। ਸੋ ਸਾਰੰਗ ਰਾਗ ਦੇ ਅੰਦਰ ਸਤਿਗੁਰੂ ਜੀ ਫਰਮਾਉਂਦੇ ਹਨ,
1: ਕਰ ਤੀਜਾ,
0: ਹਦਾਇਤ ਕਰਦੇ ਨੇ, ਜਦੋਂ ਰਾਗ ਵਿੱਚ ਪਾ ਕੇ ਕੀਰਤਨ ਕੀਤਾ ਜਾਵੇ ਤਾਂ ਤੀਜੇ ਸੁਰਤਾਲ ਘਰ ਦੇ ਅੰਦਰ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਗਾਇਨ ਕਰਨਾ ਹੈ।
1: ਇੱਕ ਓਅੰਕਾਰ।
0: ਸਾਧ ਸੰਗਤ ਜੀ, ਪਹਿਲਾਂ ਸੁਰਤਾਲ ਘਰ ਦੂਜਾ ਸੀ, ਹੁਣ ਤੀਜਾ ਪ੍ਰਾਰੰਭ ਹੋ ਰਿਹਾ, ਫਿਰ ਅੱਗੇ ਚੌਥਾ।

0: ਅਮਤ ਨਿਰੰਕਾਰ ਜੋ ਗੁਰ ਪੂਜਨੀਕ ਨੇ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਪ੍ਰਸਾਦ ਪ੍ਰਸਵਾਦ ਸਵਾਦਾਂ ਤੋਂ ਪਰੇ, ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਨੇ, ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਪੂਰਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਮਨ ਕਹਾ ਲੁਭਾਈਐ ਆਨ ਕਾ,
0: ਮਹਾਰਾਜ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਸਿਮਰਨ ਨੂੰ ਛੱਡ ਕੇ, ਬੰਦਗੀ ਨੂੰ ਛੱਡ ਕੇ, ਭਜਨ ਨੂੰ ਛੱਡ ਕੇ ਪਦਾਰਥਾਂ ਵੱਲ ਨੂੰ ਬੜਾ ਦੌੜਦਾ। ਕਦੇ ਇਸੇ ਪ੍ਰਕਾਰ ਸੁਣੀਦਾ ਜੀ ਭੋਲੇ ਨਾਥ ਬੜਾ ਭੋਲਾ ਝਾਟੀ ਮਾਲਾ ਮਾਲ ਕਰ ਦਿੰਦਾ, ਤੇ ਮਹਾਰਾਜ ਕਦੇ ਮਨ ਦਾ ਫੁਰਨਾ ਆ ਜਾਂਦਾ ਤੇ ਇਸ ਨੂੰ ਅਰਾਧ ਲਈਏ। ਸੰਪੈ ਕਹੋ ਈਸਰ ਧਿਆਈਐ, ਸਤਿਗੁਰਾਂ ਦੇ ਬਚਨ ਸੰਪੈ ਕਹੋ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਮਹਾਰਾਜ ਕਦੇ ਮਨ ਡੋਲ ਹੀ ਜਾਂਦਾ ਨਾ, ਕਲਯੁਗੀ ਜੀਵ ਜੂ ਹੋਏ, ਮਾਇਆ ਧਾਰੀ ਜੂ ਹੋਏ, ਬਾਹਰ ਮੁਖੀ ਬਿਰਤੀ ਵਾਲੇ ਜੂ ਹੋਏ, ਕਦੇ ਦੇਵੀ ਦੇ ਪ੍ਰਥਾਏ ਸੁਣੀਦਾ ਬੜੀ ਸ਼ਕਤੀਸ਼ਾਲੀ, ਬੜਾ ਬਲ, ਬੜਾ ਪੁਰਸ਼ਾਰਥ ਦਿਖਾਇਆ। ਮਹਾਰਾਜ ਕਦੇ ਮਨ ਇਵੇਂ ਡੋਲ ਕੇ ਦੂਜਿਆਂ ਨੂੰ ਪੂਜਨ ਵੱਲ ਵੀ ਜਾਂਦਾ, ਕਦੇ ਪਦਾਰਥਾਂ ਵੱਲ ਨੂੰ ਜਾਂਦਾ। ਇਸ ਮਨ ਨੂੰ ਇਕਾਗਰ ਕਰਨ ਵਾਸਤੇ, ਸਥਿਰ ਕਰਨ ਵਾਸਤੇ ਸਿੱਖਿਆ ਕਿਵੇਂ ਦੇਈਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਵੇਂ ਮਨ ਨੂੰ ਸਿੱਖਿਆ ਦਿੰਦੇ ਰਹੋ। ਮਨ ਹੇ ਮੇਰਿਆ ਮਨ ਕਹਾ ਲੁਭਾਈਐ ਆਨ ਕਹੋ, ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ, ਨਾਮ ਛੱਡ ਕੇ ਆਨ ਹੋਰਨਾ ਪਦਾਰਥਾਂ ਦੇ ਉੱਪਰ ਕਿਉਂ ਲੁਭਾਏ ਮਨ ਹੋ ਰਹੇ ਹੈ, ਕਿਉਂ ਭੁੱਲ ਰਿਹਾ ਉਹਨਾਂ ਪਦਾਰਥਾਂ ਤੇ ਜਿਹੜੇ ਨਾਲ ਹੀ ਨਹੀਂ ਜਾਣੇ? ਇਸੇ ਪ੍ਰਕਾਰ
1: ਮਨ ਕਹਾ ਲੁਭਾਈਐ ਆਨ ਕਾ,
0: ਗੁਰਸਿੱਖੋ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੋ। ਹੇ ਮੇਰਿਆ ਮਨ, ਵਾਹਿਗੁਰੂ ਜੀ ਮੁਕਤੀ ਦਾਤਾ, ਵਾਹਿਗੁਰੂ ਜੀ ਮਨੁੱਖਾ ਜਨਮ ਦੇ ਦਾਤਾ, ਵਾਹਿਗੁਰੂ ਜੀ ਸਵਾਸਾਂ ਦੇ ਦਾਤਾ, ਵਾਹਿਗੁਰੂ ਜੀ ਅੰਨ ਦੇ ਦਾਤਾ, ਧਨ ਦੇ ਦਾਤਾ, ਪਦਾਰਥਾਂ ਦੇ ਦਾਤਾ, ਵਾਹਿਗੁਰੂ ਜੀ ਸੁੱਖਾਂ ਦੇ ਦਾਤਾ, ਵਾਹਿਗੁਰੂ ਜੀ ਹੀ ਮੁਕਤੀ ਦੇ ਦਾਤਾ। ਤੇ ਮੇਰਿਆ ਮਨ ਐਸੇ ਵਾਹਿਗੁਰੂ ਜੀ ਨੂੰ ਛੱਡ ਕੇ ਕਹਾ ਲੁਭਾਈਐ ਆਨ ਕਹੋ, ਹੋਰਨਾਂ ਦੇ ਉੱਪਰ ਕਿਉਂ ਲੁਭਾਏਮਾਨ ਹੋ ਰਿਹਾ? ਦੇਵੀਆਂ ਦੇ ਉੱਪਰ, ਦੇਵਤਿਆਂ ਦੇ ਉੱਪਰ ਆਪਣੀ ਨਜ਼ਰ ਕਿਉਂ ਟਿਕਾ ਰਿਹਾ ਕਿ ਉਹਨਾਂ ਨੂੰ ਜਪ ਲਈਏ? ਦਸਵੇਂ ਜਾਮੇ ਵਿੱਚ ਬਚਨ ਕਰ ਦਿੱਤੇ ਨਾ, ਸਿੱਖ ਦਾ ਨਿਸ਼ਚਾ ਕੀ ਹੋਣਾ ਚਾਹੀਦਾ? ਗੁਰਦੇਵ ਜੀ ਨੇ ਆਪਣਾ ਨਿਸ਼ਚਾ ਦ੍ਰਿੜਾਉਂਦਿਆਂ ਹੋਇਆਂ ਪ੍ਰਗਟ ਕੀਤੇ ਨੇ ਬਚਨ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਊ ਆਖ ਤਰੇ ਨਹੀਂ ਆਨੇਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇਓ, ਸਿਮ੍ਰਿਤ ਸ਼ਾਸਤ੍ਰ ਵੇਦ ਸਭ ਹੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਉਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ। ਦ੍ਰਿੜ ਨਿਸ਼ਚਾ ਹਜ਼ੂਰ ਜੀ ਨੇ ਕਰਵਾ ਦੇਣਾ ਕੀਤਾ, ਦੁਬਿਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਮਨ ਨੂੰ ਸਮਝਾਉਂਦੇ ਰਹਿਣਾ, ਮੇਰਿਆ ਮਨ ਕਹਾ ਲੁਭਾਈਐ ਆਨ ਕਹੋ, ਆਨ ਹੋਰਨਾਂ ਦੀ, ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੋਭੀ ਹੋ ਕਰਕੇ ਕਿਉਂ ਲੁਭਾਏ ਮਾਨ ਹੋ ਰਿਹਾ ਕਿ ਪਦਾਰਥਾਂ ਵਾਸਤੇ ਉਹਨਾਂ ਨੂੰ ਪੂਜ ਲਈਏ? ਮੇਰਿਆ ਮਨਾ ਕਿਉਂ ਤਾਂ ਆਪਣੇ ਨਿਸ਼ਚੇ ਨੂੰ ਡੋਲਾ ਰਿਹਾ ਹੈ?
1: ਈਤ ਊਤ ਪ੍ਰਭ ਸਦਾ ਸਹਾਈ,
0: ਮਨਾ ਯਾਦ ਰੱਖ, ਦੇਵੀਆਂ ਤੇ ਦੇਵਤੇ ਆਪ ਹੀ ਮੁਕਤ ਨਹੀਂ, ਰਿੱਧੀਆਂ ਸਿੱਧੀਆਂ ਸ਼ਕਤੀਆਂ ਤੇ ਹੈਨ, ਪਰ ਮੁਕਤੀ ਤਿੰਨਾਂ ਨੂੰ ਵੀ ਪ੍ਰਾਪਤ ਨਹੀਂ, ਲੇਖਾ ਤਿੰਨਾਂ ਨੂੰ ਵੀ ਦੇਣਾ ਪੈਂਦਾ। ਕੇਵਲ ਤਾਂ ਕੇਵਲ ਲੇਖੇ ਤੋਂ ਮੁਕਤ ਕਰਨੇ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ। ਇਵੇਂ ਸਿੱਖਿਆ ਦਿੰਦੇ ਰਹਿਣਾ, ਹੇ ਮੇਰਿਆ ਮਨ ਈਤ ਊਤ ਪ੍ਰਭ ਸਦਾ ਸਹਾਈ। ਈਤ ਇਸ ਲੋਕ ਦੇ ਅੰਦਰ, ਊਤ ਪਰ ਲੋਕ ਦੇ ਅੰਦਰ, ਈਹਾਂ ਊਹਾਂ ਲੋਕ ਪਰ ਲੋਕ ਦੇ ਅੰਦਰ, ਈਤ ਜਿਹੜੇ ਸਮਝਦਾਰ ਨੇ, ਊਤ ਜਿਹੜੇ ਸਮਝਦਾਰ ਨਹੀਂ, ਸਭਨਾਂ ਨੂੰ ਰੱਖਣ ਵਾਲੇ ਪਰਮੇਸ਼ਰ ਜੀ ਨੇ, ਸਾਰਿਆਂ ਦੇ ਸਹਾਈ, ਲੋਕ ਅਤੇ ਪਰਲੋਕ ਦੇ ਅੰਦਰ ਜਿਹੜੇ ਪਰਮੇਸ਼ਰ ਜੀ ਹਨ।
1: ਜੀਅ ਸੰਗ ਤੇਰੇ ਕਾਮ ਕਾ,
0: ਹੇ ਮੇਰਿਆ ਮਨ, ਹੇ ਮੇਰੇ ਜੀਅੜੇ, ਅੰਤ ਵੇਲੇ ਉਹੀ ਉਹ ਤੇਰੇ ਨਾਲ ਜਾਣਗੇ, ਤੇਰੇ ਕਾਮ ਕਹੋ ਤੇ ਤੇਰੇ ਕਾਰਜਾਂ ਨੂੰ ਸਵਾਰਨ ਵਾਸਤੇ ਸਮਰੱਥ ਵੀ ਪਰਮੇਸ਼ਰ ਜੀ ਨੇ। ਪਰਮੇਸ਼ਰ ਜੀ ਤੋਂ ਬਿਨਾਂ ਦੂਜਾ ਕੋਈ ਕਾਰਜ ਨਹੀਂ ਸਵਾਰ ਸਕਦਾ। ਸਤਿਗੁਰੂ ਜੀ ਦੇ ਪ੍ਰਤੱਖ ਬਚਨ ਨੇ, ਥਿਰ ਘਰ ਬੈ ਸਹੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਰਜ ਸਵਾਰੇ। ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਕਾਰਜ ਸਵਾਰ ਸਕਦੇ ਨੇ, ਕੋਈ ਹੋਰ ਨਹੀਂ। ਇਸ ਕਰਕੇ ਮਨ ਅੰਤ ਸਮੇਂ ਜੀਏ ਦੇ ਨਾਲ ਜਾਣ ਵਾਲੇ ਵੀ ਤੇ ਸਾਰੇ ਕਾਰਜਾਂ ਨੂੰ ਸਵਾਰਨ ਵਾਲੇ ਵੀ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ ਨੇ। ਇਸ ਕਰਕੇ ਤਿਸ ਦੀ ਹੀ ਬੰਦਗੀ ਕਰਨੀ, ਕਰ ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਅੰਮ੍ਰਿਤ ਨਾਮ ਪ੍ਰਿਯ ਪ੍ਰੀਤ ਮਨੋਹਰ।
0: ਹੇ ਗੁਰਸਿੱਖ ਪਿਆਰਿਓ,

0: ਪ੍ਰੇਯ ਪਿਆਰੇ ਪ੍ਰੀਤਮ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਮਨੋਹਰ ਮਨ ਨੂੰ ਹਰ ਲੈਣ ਵਾਲੇ ਨੇ ਤੇ ਇਸ ਦਾ ਜਿਹੜਾ ਨਾਮ ਹੈ ਉਹ ਅੰਮ੍ਰਿਤਮੈ ਹੈ। ਮੌਤ ਨੂੰ ਕੱਟਣ ਵਾਲਾ, ਅਮਰ ਪਦਵੀ ਦੇਣ ਵਾਲਾ, ਅੰਮ੍ਰਿਤ ਤੁਲ ਮਿੱਠਾ, ਜਿਸ ਦੇ ਰਸ ਦੇ ਬਰਾਬਰ ਕੋਈ ਦੁਨੀਆਂ ਦਾ ਰਸ ਨਹੀਂ ਪੁੱਜਦਾ ਹੈ ਜੀਓ।
1: ਹੈ ਅਘਾਵਨ ਪਾਨ ਕਉ,
0: ਪਾਨ ਨਾਮ ਪੀਣ ਦਾ, ਜਿਨ੍ਹਾਂ ਨੇ ਪਾਨ ਕਉ ਪਾਨ ਕਰ ਲਿਆ, ਇਸ ਅੰਮ੍ਰਿਤ ਰਸ ਨੂੰ ਪੀ ਲਿਆ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਹੈ ਅਘਾਵਨ, ਉਹ ਜੀਵ ਇਸ ਲੋਕ ਦੇ ਪਦਾਰਥਾਂ ਵੱਲੋਂ ਰੱਜ ਗਏ ਨੇ, ਇਹ ਹੈ ਇਸ ਨਾਮ ਰਸ ਦੇ ਕਰਕੇ ਅਘਾਵਨ, ਪਰ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਨੇ। ਨਾ ਸੰਸਾਰਿਕ ਭੋਗਾਂ ਦੀ ਇੱਛਾ ਰਹੀ, ਨਾ ਸਵਰਗ ਦੇ ਭੋਗਾਂ ਦੀ ਇੱਛਾ ਰਹੀ, ਨਾ ਸਰੀਰ ਦੇ ਸੁੱਖਾਂ ਦੀ ਚਾਹਤ, ਤੇ ਨਾ ਬ੍ਰਹਮ ਲੋਕ ਤੱਕ ਦੇ ਸੁੱਖਾਂ ਦੇ ਪਦਾਰਥਾਂ ਦੀ ਚਾਹਤ। ਵੱਡਾ ਰਸ ਪ੍ਰਾਪਤ ਕਰਕੇ ਇਹਨਾਂ ਨਿੱਕੀਆਂ ਚੀਜ਼ਾਂ ਦੇ ਨਿੱਕੇ ਸੁੱਖ ਤੋਂ ਰਹਿਤ ਹੋ ਗਏ ਨੇ, ਲੋਕ ਪਰ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹੇ, ਰੱਜ ਰਹੇ ਹਨ ਜੀ। ਉਹ
1: ਅਕਾਲ ਮੂਰਤ ਹੈ ਸਾਧੂ ਸੰਤਨ ਕੀ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਪਰਮੇਸ਼ਰ ਜੀ ਦੇ ਅੰਦਰ ਧਿਆਨ ਨਹੀਂ ਜੁੜਦਾ। ਧਿਆਨ ਕਿਸ ਜਗ੍ਹਾ ਕਿਸ ਥਾਂ ਤੇ ਬੈਠ ਕੇ ਟਿਕਾਈਏ? ਕੋਈ ਐਸਾ ਥਾਂ ਹੋਵੇ, ਜਿਵੇਂ ਸਨਾਤਨ ਮਤ ਵਾਲੇ ਕਹਿੰਦੇ ਜੀ ਘਰ ਛੱਡ ਕੇ ਜੰਗਲਾਂ 'ਚ ਚਲੇ ਜਾਈਏ, ਫਿਰ ਕਹਿੰਦੇ ਜੀ ਜਦੋਂ 75 ਤੋਂ ਉੱਪਰ ਉਮਰ ਹੋ ਜਾਵੇ ਫਿਰ ਜੰਗਲ ਛੱਡ ਕੇ ਤੀਰਥਾਂ ਦੇ ਕੰਢਿਆਂ 'ਤੇ ਚਲੇ ਜਾਈਏ। ਜੋਗੀ ਸਿੱਧ ਕਹਿੰਦੇ ਨੇ ਗੁਫਾਵਾਂ ਵਿੱਚ ਬੈਠ ਜਾਈਏ, ਪਹਾੜਾਂ 'ਤੇ ਬੈਠ ਕੇ ਮਨ ਟਿਕਾਈਏ। ਮਹਾਰਾਜ ਉਹ ਕਿਹੜੀ ਸ੍ਰੇਸ਼ਟ ਥਾਂ ਹੈ ਜਿੱਥੇ ਬੈਠੀਏ ਅਤੇ ਸਾਡਾ ਧਿਆਨ ਜੁੜ ਜਾਵੇ? ਹਜ਼ੂਰ ਫਰਮਾਵਣਾ ਕਰਦੇ ਹਨ, ਅਕਾਲ ਮੂਰਤ ਹੈ ਸਾਧ ਸੰਤਨ ਕੀ। ਭਾਈ ਜਿਹੜੇ ਸ੍ਰੇਸ਼ਟ ਸਾਧੂ ਜਨ ਨੇ, ਜਿਹੜੇ ਸ੍ਰੇਸ਼ਟ ਸੰਤ ਜਨ ਨੇ, ਧਿਆਨ ਟਿਕਾਉਣ ਵਾਸਤੇ ਉਹਨਾਂ ਦੀ ਸ੍ਰੇਸ਼ਟ ਜਗ੍ਹਾ ਹੈ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਸਰੂਪ। ਅਕਾਲ ਜੋ ਮੌਤ ਰਹਿਤ, ਮੌਤ ਤੋਂ ਰਹਿਤ ਹਸਤੀ ਹੈ, ਮੂਰਤ ਕਹੀਏ ਸਰੂਪ, ਜਿਹੜਾ ਸਰੂਪ ਮੌਤ ਤੋਂ ਰਹਿਤ ਹੈ, ਜਿਹੜੀ ਹਸਤੀ ਮੌਤ ਤੋਂ ਰਹਿਤ ਹੈ।
1: ਠਾਹਰ ਨੀਕੀ ਧਿਆਨ ਕਾ,
0: ਤੇ ਜਿਹੜੇ ਸੰਤ ਜਨ ਵਾਹਿਗੁਰੂ ਜੀ ਦੇ ਨਾਲ ਜੁੜੇ ਨੇ, ਜਿਹੜੇ ਸਾਧ ਜਨ ਵਾਹਿਗੁਰੂ ਜੀ ਦੇ ਨਾਲ ਜੁੜੇ ਨੇ, ਉਹਨਾਂ ਦੀ ਸਤ ਸੰਗਤ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਨਾਮ ਵਿੱਚ ਧਿਆਨ ਲਾਉਣਾ ਕਰੀਏ। ਭਾਈ ਇਹ ਸਾਧ ਸੰਗਤ, ਇਹ ਜਿਹੜੀ ਸੰਤ ਜਨਾਂ ਦੀ ਸੰਗਤ ਹੈ, ਸਭ ਤੋਂ ਚੰਗੀ ਠਾਹਰ ਹੈ, ਇਹ ਠਾਹਰ ਨੀਕੀ ਹੈ, ਇਹ ਥਾਂ ਚੰਗਾ ਹੈ, ਇਹ ਟਿਕਾਣਾ ਚੰਗਾ ਹੈ, ਇਹ ਅਸਥਾਨ ਚੰਗਾ ਹੈ ਵਾਹਿਗੁਰੂ ਜੀ ਦੇ ਵਿੱਚ ਧਿਆਨ ਲਾਉਣ ਵਾਸਤੇ। ਜਿੰਨਾ ਧਿਆਨ ਸਤ ਸੰਗਤ ਦੁਆਰਾ ਜੁੜਦਾ ਨਾ, ਕਿਸੇ ਸਾਧਨ ਨਾਲ ਨਹੀਂ ਜੁੜਦਾ। ਸਾਧ ਸੰਗਤ ਜੀ ਆਪਣੇ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਦੇਖੀਏ, ਸਤਿਗੁਰੂ ਜੀ ਦਾ ਜਸ ਸੁਣਦਿਆਂ ਜਿੰਨਾ ਆਨੰਦ ਹੁਣ ਆ ਰਿਹਾ ਹੈ, ਇੰਨਾ ਹੋਰ ਕਿਸੇ ਸਥਾਨ 'ਤੇ ਬੈਠ ਕੇ ਆਉਂਦਾ? ਇਹ ਅਸਥਾਨ ਐਸਾ ਹੈ ਜਿੱਥੇ ਸਾਧ ਸੰਗਤ ਜੀ ਬੇਰਸਿਆਂ ਨੂੰ ਵੀ ਰਸ ਪ੍ਰਾਪਤ ਹੋ ਜਾਂਦਾ ਹੈ। ਜਦੋਂ ਵਰਖਾ ਹੁੰਦੀ ਹੋਵੇ ਨਾ, ਕੋਈ ਕਿੰਨੀ ਇੱਛਾ ਕਰੇ ਕਿ ਮੈਂ ਨਹੀਂ ਭੇਜਣਾ, ਤਾਂ ਵੀ ਭੇਜੀ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਤ ਸੰਗਤ ਦੇ ਅੰਦਰ ਸਤਿਗੁਰੂ ਜੀ ਦੇ ਅੰਮ੍ਰਿਤ ਉਪਦੇਸ਼ਾਂ ਦੀ ਵਰਖਾ ਹੁੰਦੀ ਹੈ, ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ, ਅਰਦਾਸਾਂ ਦੁਆਰਾ, ਸ੍ਰੀ ਮੁਖਵਾਕਾਂ ਦੁਆਰਾ, ਹੁਕਮਨਾਮਿਆਂ ਦੁਆਰਾ, ਕੀਰਤਨ ਦੁਆਰਾ, ਕਥਾ ਦੁਆਰਾ, ਇੱਥੇ ਆ ਕਰਕੇ ਜਗਿਆਸੂਆਂ ਦੇ ਮਨ ਸਹਿਜੇ ਹੀ ਨਾਮ ਰੰਗਣ ਦੇ ਅੰਦਰ ਰੰਗੇ ਜਾਂਦੇ ਨੇ, ਸਹਿਜੇ ਹੀ ਮਨ ਭਿੱਜ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਸਭ ਤੋਂ ਚੰਗੀ ਥਾਂ ਹੈ ਸਾਧ ਸੰਗਤ, ਸਭ ਤੋਂ ਚੰਗੀ ਥਾਂ ਹੈ ਸਤ ਸੰਗਤ। ਸਾਧੂ ਜਨ ਸਤ ਸੰਗਤ ਵਿੱਚ ਆ ਕੇ, ਸੰਤ ਜਨ ਵੀ ਸਤ ਸੰਗਤ ਵਿੱਚ ਆ ਕੇ ਮਨ ਨੂੰ ਟਿਕਾਉਂਦੇ ਨੇ। ਭਾਈ ਇਸ ਤੋਂ ਚੰਗੀ ਥਾਂ ਨਹੀਂ ਕੋਈ। ਜੇ ਮਨ ਨੂੰ ਟਿਕਾਉਣਾ ਚਾਹੁੰਦੇ ਹੋ, ਸਤ ਸੰਗਤ ਵਿੱਚ ਬੈਠ ਕੇ ਹਰ ਜਸ ਨੂੰ ਸਰਵਣ ਕਰੋ। ਜੇ ਮਨ ਨੂੰ ਟਿਕਾਉਣਾ ਚਾਹੁੰਦੇ ਹੋ, ਸਭ ਤੋਂ ਚੰਗੀ ਥਾਂ ਸਾਧ ਸੰਗਤ ਸਤ ਸੰਗਤ ਹੈ, ਜਿੱਥੇ ਪਰਮੇਸ਼ਰ ਜੀ ਦਾ ਵਾਸ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਵਿੱਚ ਆ ਕਰਕੇ ਜਪਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ, ਮਨ ਇਕਾਗਰ ਹੋ ਜਾਵੇਗਾ, ਟਿਕ ਜਾਵੇਗਾ। ਸਭ ਤੋਂ ਚੰਗੀ ਤੇ ਸ੍ਰੇਸ਼ਟ ਥਾਂ ਇਹੋ ਹੀ ਹੈ ਜੀਓ।
1: ਬਾਣੀ ਮੰਤਰ ਮਹਾਂਪੁਰਖਨ ਕੀ,
0: ਮਹਾਰਾਜ ਸਾਡਾ ਤੇ ਸੁਭਾਅ ਇਹੋ ਜਿਹਾ ਹੈ, ਧਰਮਸ਼ਾਲਾ ਵਿੱਚ ਗੁਰੂ ਘਰ ਵਿੱਚ ਜਾ ਕੇ ਚਾਰ ਕੁ ਦਿਨ ਪਾਣੀ ਦੀ ਸੇਵਾ ਕਰ ਲਈਏ, ਮਾਣ ਆ ਜਾਂਦਾ ਮੈਂ ਜਲ ਢੋਂਦਾ ਹਾਂ। ਚਾਰ ਕੁ ਦਿਨ ਜੋੜੇ ਝਾੜ ਲਈਏ, ਜੋੜੇ ਤੇ ਝਾੜਦੇ ਨੇ ਹਉਮੈ ਮਿਟਾਉਣ ਵਾਸਤੇ, ਮਹਾਰਾਜ ਐਸੇ ਅਲਪੱਗ ਹੋ ਰਹੇ, ਇਹੋ ਹੀ ਮਾਣ ਆ ਜਾਂਦਾ ਮੈਂ ਜੋੜੇ ਝਾੜਦਾ। ਅੰਮ੍ਰਿਤ ਵੇਲੇ ਉੱਠ ਪਈਏ, ਮਾਣ ਆ ਜਾਂਦਾ ਮੈਂ ਅੰਮ੍ਰਿਤ ਵੇਲੇ ਉੱਠਦਾ। ਸੱਚੇ ਪਾਤਸ਼ਾਹ ਇਹ ਮਾਣ ਕਿਵੇਂ ਮਿਟੇ? ਜਿਹੜੇ ਮਾਣ ਨੇ ਵੱਡੇ ਵੱਡੇ ਤਪੱਸਵੀਆਂ ਦੇ ਸ਼ੁਭ ਗੁਣਾਂ ਨੂੰ ਖਾ ਲਿਆ। ਮਾਨ ਮੁਨੀ ਮੁਨ ਵਰਗਲੇ, ਮਾਨ ਸਭਾ ਕਉ ਖਾਏ। ਮਾਣ ਨੂੰ ਮਿਟਾਉਣ ਦੀ ਯੁਕਤੀ ਦੱਸੋ ਜੀਓ।
1: ਬਾਣੀ ਮੰਤਰ ਮਹਾਂਪੁਰਖਨ ਕੀ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਮਹਾਂਪੁਰਖ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। महापुरुख ने श्री गुरु अंगद देव साहब जी महाराज, महापुरुख ने श्री गुरु अमरदास साहब जी महाराज, महापुरुख ने श्री गुरु रामदास सच्चे पातशाह जी महाराज। तो ये जड़ी महापुरुखों की बाणी है ना, ये जड़ी सतगुरां दी अमृत बाणी है।
1: मन है उतारन मान का,
0: ये मन दे मान रूपी जहर नू उतार देण वास्ते मंत्र रूप है। जिवें किसे नू सप लड़ जावे, उस नू मांदरी दे कोल खड़िया जावे, जिहड़ा मंत्र पढ़दा होवे, वह जिहड़ा मांदरी है जहर उतारन वाला मंत्र पढ़दा है ते सप दी जहर उतर जांदी है। सतगुरु जी बचन करदे ने, ये जिहड़ा मान करना ये जहर वर्गा है, ते मान दी जहर नू उतारन वास्ते सतगुरु सचे पातशाह जी दी जिहड़ी गुरबाणी ये मंत्र रूप है। साध संगत जी, एक अलपग जाए खोटी जी बुद्धि वाले, निकम्मे जाए नलायक जे लोग इवें प्रचार करते, कहिंदे जी गुरबाणी नू मंत्रां वांगू जपना शुरू कर दिता। भाई वांगू का की मतलब होया, गुरबाणी मंत्र वर्गी नहीं, मंत्र है। वाहिगुरु गुर मंत्र है, जप होमै खोई एक ओंकार सतगुर प्रसाद बीज मंत्र है, ये भी मंत्र है, वाहिगुरु भी गुर मंत्र है। एक ओंकार तो गुरप्रसाद तक महामंत्र है, एक ओंकार तो नानक होसी पी सच तक मूल मंत्र है, ते पूरा जपजी साहब जी का पाठ माला मंत्र है, ते समुची जिन्नी भी गुरबाणी है बाणी मंत्र महापुरखन की। ये महापुरखा की बाणी मंत्र रूप है, मंत्रा वर्गी नहीं, मंत्र है। नमो मंत्र मंत्रे, नमो जंत्र जंत्रे, ये मंत्रा सिर मंत्र ते जंत्रा सिर जंत्र है। जिथे दुनिया के जंत्र मंत्र तंत्र सारे फेल हो जाते हैं। सतगुरु कलगीधर साहिब सच्चे पातशाह जी का अमृत बचन है, जेड़ा गुरसिख नियम दे नाल, नेम दे नाल हर रोज श्री जपजी साहब जी का पाठ भी करता ना, उस दे उपर किसे जंतर मंत्र तंत्र का असर नहीं हुंदा। टकसाल दा सिंह सी, उसकी साध संगत जी चर्चा हो गई नूरमैलीए दे चेले दे नाल, ते नूरमैलीए दा चेला कहण लगा जंतर मंत्र तंत्र बड़े शक्तिशाली ने, ते सतगुरु जी का सिख दमदमी टकसाल दा सिंह कहण लगा सतगुरु जी ने किरपालता करके नितनेम की दात बख्शी है, मैनू भरोसा कलगीधर साहिब सच्चे पातशाह जी दे बचना दा, तू जेड़ा जंतर मंत्र तंत्र करना करके वेख लै, सतगुरु जी की गुरबाणी मेरी रखवाली करेगी। ते इस वेले थोड़ा जा चुंझला गया, कहण लगा जंतर मंत्र तंत्र असर भावें ना करे पर ढाइया जरूर असर कर जांदा है। ते सतगुरु जी दे सिख ने फिर निश्चय दे नाल आखिया, तू ढाइया छड़ के पांजा चला ला, जेड़ा मंत्र चला सकदा चला ला, जिस दा रखवाला सतगुरु कलगीधर साहिब सच्चे पातशाह जी आप होवे उसका कोई वाल विंगा नहीं कर सकता। तेरा ढाइया एक बार तो कही, तू 100 बार चला ला, जो करना करके देख ले, जे वाल भी विंगा हो जाए तो फिर गल करी, ते निमो झूणा जा होके उठ के चलिया गया। सतगुरु सच्चे पातशाह जी का बचन होवे, गुर का बचन बसा जीय नाले, जदों हिरदे दे अंदर सतगुरु सच्चे पातशाह जी का बचन वसदा ना, ते साध संगत जी जल नहीं डोबै, तस्कर नहीं लेवै, पाहे ना साका जाले, अग साड़दी नहीं ते पानी डोबदा नहीं। प्रहलाद नू साड़न दे डोबण दे जतन कर लए ना, भगत कबीर साहब जी नू गंगा दे विच डोबण दे जतन कर लए ना, गंगा की लहर मेरी टुटी जंजीर, मृगशाला पर बैठे कबीर, अग विच साड़न दे जतन कर लए ना। सतगुरु गुरु नानक देव साहब सच्चे पातशाह जी, साध संगत जी जिस वेले विदेश यात्रा करदिया होया, सबना नू तारदिया होया, राजे लाज वरदे देश पुजे ने, ते गुरु नानक देव साहब जी नू शहीद करदे जतन कर लए ना, पत्थरां दा पहाड़ उत्ते बना लिया, पहाड़ दब ना सकिया, पत्थर दब ना सके, लखां मन बालण पा के साड़न दा जतन कीता, अग साड़ ना सकी, पत्थर शरीर नाल बन के पानी दी नदी च डोबण दा जतन कीता, पत्थर डुब के सतगुरु जी दे चोले दा धागा तक भी, एक तंद तक भी गिला ना होया। सियाने वजीर की सलाह ते आके चरणी पिया सी, ते सतगुरु जी ने बचन कीता सी, आए परदेसी विदेशी नू तंग ना करिया कर, प्रजा दा प्रतपालक बन, लंगर चला, धर्मशाला बना, वाहिगुरु दा सिमरन सवेरे शाम हर रोज होया करे, सबना नू रोजगार दे, ते धर्म दे नाम ते किसे दे नाल इन्नी ईरखा ना कर, इन्ना वैर ना कर कि जिहड़ा इस्लाम मत वाला नहीं, जे राज विच पैर रख्या ते मार ही देना है, किसे नाल वैर ना कर। सारी सृष्टि सारी लुकाई सारे जीव वाहिगुरु जी दे बनाए ने, सतगुरां दे बचन, कोई बोले राम राम कोई खुदाए, कोई सिवै गुसैया कोई अलाए, पर पैदा सारे वाहिगुरु जी ने कीते ने। सो सतगुरु सच्चे पातशाह जी बचन करना करदे ने, भाई बाणी मंत्र महापुरखन की, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆ ਬਚਨ ਕੀਤਾ ਸੀ ਨਾ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਹ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਸੀਂ ਆਪੇ ਨਹੀਂ ਉਚਾਰਦੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਵੀ ਬਚਨ ਕੀਤੇ, ਹਾਓ ਆਪ ਹੋ ਬੋਲਣਾ ਜਾਣਦਾ, ਅਸੀਂ ਆਪਣੇ ਆਪ 'ਤੇ ਕੁਛ ਬੋਲਣਾ ਜਾਣਦੇ ਹੀ ਨਹੀਂ। ਮੈਂ ਕਹਿਆ ਸਭ ਹੁਕਮ ਆਓ ਜੀਓ, ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਬਚਨ ਕਰਦੇ ਹਾਂ, ਹੁਕਮ ਦੇ ਨਾਲ ਬਾਣੀ ਉਚਾਰਦੇ ਹਾਂ। ਸਾਧ ਸੰਗਤ ਜੀ, ਇਹ ਸੱਚ ਕੀ ਬਾਣੀ? ਨਾਨਕ ਆਖੈ ਸੱਚ ਸੁਣਾਈ ਸੀ ਸੱਚ ਕੀ ਬੇਲਾ, ਇਹ ਸੱਚ ਦੀ ਬਾਣੀ ਹੈ, ਇਹ ਅੰਮ੍ਰਿਤ ਬਾਣੀ ਹੈ, ਇਹ ਧੁਰ ਕੀ ਬਾਣੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚੋਂ ਆਈ ਹੋਈ ਅਕਾਲੀ ਬਾਣੀ ਹੈ, ਇਹ ਬਾਣੀਆ ਸਿਰ ਬਾਣੀ ਹੈ। ਅਤੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਇਆ ਇਹ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁਰਖ ਦੇ ਨਾਲ ਨੰਨਾ ਸ਼ਬਦ ਲਗਾਇਆ, ਪੁਰਖਨ ਕੀ, ਪੁਰਖਨ ਹੋ ਗਿਆ ਅਤੇ ਬਹੁ ਵਚਨ ਹੋ ਗਿਆ। ਬਹੁ ਵਚਨ ਤੋਂ ਵੱਡਿਆ ਸਤਿਗੁਰਾਂ ਦਾ ਭਾਵ ਲੈਣਾ, ਇਹ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਜੀਆਂ ਦੀ ਅੰਮ੍ਰਿਤ ਬਾਣੀ ਹੈ। ਇਹ ਜਿਹੜੀ ਬਾਣੀ ਹੈ ਇਹ ਮੰਤਰ ਰੂਪ ਹੈ ਮਹਾਂਪੁਰਖਨ ਕੀ। ਵੱਡਿਆ ਸਤਿਗੁਰਾਂ ਜੀ ਦੀ ਜੋ ਅੰਮ੍ਰਿਤਮਈ ਗੁਰਬਾਣੀ ਸਾਰੀ ਹੀ ਵੱਡਾ ਭਾਰੀ ਮੰਤਰ ਰੂਪ ਹੈ।
1: ਮਨ ਹੈ ਉਤਾਰਨ ਮਾਨ ਕਾ,
0: ਮਨ ਨੂੰ ਸਾਧਨਾ ਦਾ ਹੰਕਾਰ ਹੋ ਜਾਵੇ, ਮੈਂ ਸਾਧਨ ਕੀਤੇ ਨੇ, ਸਾਧਨ ਕਰਦਾ ਹਾਂ, ਮੈਂ ਕਰਾਂਗਾ, ਸਾਰੇ ਮਾਣੂ ਉਤਾਰਨ ਵਾਸਤੇ ਇਹ ਮੰਤਰ ਰੂਪ ਹੈ। ਜਿਵੇਂ ਸਾਧ ਸੰਗਤ ਜੀ ਗਾਰੜੂ ਮੰਤਰੀਏ ਹੁੰਦੇ ਨੇ ਨਾ, ਜਿਹਨਾਂ ਨੂੰ ਗਾਰੜੂ ਮੰਤਰ ਆਉਂਦਾ ਹੋਵੇ, ਗਾਰੜੂ ਮੰਤਰ ਪੜ੍ਹਦਿਆਂ ਹੋਇਆਂ ਸੱਪਾਂ ਦੇ ਕੁੰਡ ਵਿੱਚ ਵੀ ਤੁਰੇ ਫਿਰਨ ਅਤੇ ਸੱਪ ਉਹਨਾਂ ਨੂੰ ਡੰਗ ਨਹੀਂ ਮਾਰਦੇ। ਸਾਧ ਸੰਗਤ ਜੀ ਇਹ ਗੁਰਬਾਣੀ ਰੂਪੀ ਗਾਰੜੂ ਮੰਤਰ ਜਿਹਨਾਂ ਦੇ ਮੁੱਖ ਦੇ ਵਿੱਚ ਹੈ, ਚਾਹੇ ਕੋਈ ਮੂਲ ਮੰਤਰ ਪੜ੍ਹਦਾ, ਚਾਹੇ ਕੋਈ ਗੁਰਮੰਤਰ ਦਾ ਜਾਪ ਕਰਦਾ, ਚਾਹੇ ਕੋਈ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ, ਚਾਹੇ ਬੇਨਤੀ ਰੂਪ ਕੋਈ ਚੌਪਈ ਸਾਹਿਬ ਜੀ ਦੇ ਪਾਠ ਕਰਦਾ, ਚਾਹੇ ਕੋਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਾ, ਜਿਹੜੀ ਵੀ ਗੁਰਬਾਣੀ ਨੂੰ ਪੜ੍ਹਦਾ ਸਾਰੀ ਹੀ ਗੁਰਬਾਣੀ ਮੰਤਰ ਰੂਪ ਹੈ। ਮਨ ਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਸੱਪਾਂ ਤੋਂ ਬਚਾਉਣ ਦਾ ਗਾਰੜੂ ਮੰਤਰ ਹੈ। ਅਤੇ ਜਿਹਨਾਂ ਦੇ ਮੁੱਖ ਦੇ ਅੰਦਰ ਸਦਾ ਨਾਮ ਹੈ ਨਾ, ਸਾਧ ਸੰਗਤ ਜੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਸੱਪ ਉਹਨਾਂ ਨੂੰ ਡੰਗ ਨਹੀਂ ਮਾਰਦੇ, ਉਹਨਾਂ ਦਾ ਜੀਵਨ ਸਦਾ ਨਿਰਮਲ ਅਤੇ ਪਵਿੱਤਰ ਰਹਿੰਦਾ ਹੈ। ਦਮਦਮੀ ਟਕਸਾਲ ਦੇ ਸਾਧ ਸੰਗਤ ਜੀ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰਬਾਣੀ ਦਾ ਵੱਡਾ ਭਾਰੀ ਪ੍ਰਚਾਰ ਕੀਤਾ ਨਾ, ਇਲਾਕੇ ਦੇ ਅੰਦਰ ਇੱਕ ਪਖੰਡੀ ਸੀ ਧਾਗੇ ਤਾਵੀਜ਼ ਦੇਣ ਵਾਲਾ, ਉਸ ਦਾ ਜਿਹੜਾ ਧੰਦਾ ਸੀ ਬੰਦ ਹੋ ਗਿਆ। ਲੋਕ ਹੁਣ ਧਾਗੇ ਤਾਵੀਜ਼ ਲੈਣ ਨਹੀਂ ਜਾਂਦੇ, ਮਹਾਂਪੁਰਖਾਂ ਦੇ ਬਚਨ ਸੁਣਦੇ ਨੇ, ਕਥਾ ਨਾਲ ਕੀਰਤਨ ਨਾਲ ਜੁੜਦੇ ਨੇ, ਅੰਮ੍ਰਿਤ ਛਕਦੇ ਨੇ, ਭਰਮਾਂ ਦਾ ਤਿਆਗ ਕਰ ਦਿੱਤਾ। ਉਸ ਨੂੰ ਬੜਾ ਦੁੱਖ ਲੱਗਾ। ਇੱਕ ਖੋਟੇ ਆਚਰਣ ਵਾਲੀ ਕੋਈ ਬੀਬੀ ਸੀ, ਉਸ ਨੂੰ ਬਹੁਤ ਸਾਰੇ ਪੈਸੇ ਦਿੱਤੇ, ਕਹਿਣ ਲੱਗਾ ਜੀ ਸੰਤਾਂ ਦੇ ਜੀਵਨ ਨੂੰ ਤੂੰ ਦਾਗੀ ਕਰਨਾ। ਉਹ ਬੀਬੀ ਸੰਤਾਂ ਦੇ ਕੋਲ ਆਈ, ਸੰਤ ਬਿਰਾਜੇ ਹੋਏ ਸਨ। ਜਿਸ ਵੇਲੇ ਸੰਤਾਂ ਦੇ ਆ ਕੇ ਸਰੀਰ ਨੂੰ ਹੱਥ ਲਾਇਆ ਨਾ, ਅਤੇ ਸੰਤ ਉੱਬੜ ਵਾਹੇ ਉੱਠੇ, ਬੀਬੀ ਦੇ ਮੂੰਹ ਦੇ ਉੱਪਰ ਚਪੇੜ ਮਾਰੀ, ਬੀਬੀ ਦੌੜਨ ਲੱਗੀ ਅਤੇ ਸਿੰਘਾਂ ਨੇ ਘੇਰ ਲਈ। ਕਹਿਣ ਲੱਗੇ ਸੱਚ ਦੱਸ ਤੂੰ ਕੌਣ ਹੈ ਅਤੇ ਕਿੱਥੋਂ ਆਈ ਹੈ? ਸਾਧ ਸੰਗਤ ਜੀ, ਤਿਸ ਨੇ ਦੱਸਿਆ ਮੈਂ ਫਲਾਣੇ ਪਖੰਡੀ ਦੇ ਕੋਲੋਂ ਆਈ ਹੈ, ਉਸ ਨੇ ਭੇਜਿਆ ਸੀ ਕਿ ਸੰਤਾਂ ਦਾ ਜੀਵਨ ਮੈਲਾ ਕਰ ਦੇ, ਇਹਨਾਂ ਨੂੰ ਬਦਨਾਮ ਕਰ ਦੇਈਏ, ਇਲਾਕੇ ਦੇ ਲੋਕ ਫਿਰ ਇਹਨਾਂ ਨੂੰ ਨਹੀਂ ਮੰਨਣਗੇ, ਫਿਰ ਮੇਰੇ ਕੋਲ ਆਉਣਗੇ ਅਤੇ ਫਿਰ ਮੈਂ ਧਾਗੇ ਤਵੀਤ ਦੇਵਾਂਗਾ। ਇਸ ਪ੍ਰਕਾਰ ਸਾਧ ਸੰਗਤ ਜੀ ਚਪੇੜ ਬਚਨ ਕਿਹਾ ਗਿਆ ਖੜਾ ਮਾਰੀ ਸੀ, ਜਿਹੜੀ ਚਰਨ ਦਾਸੀ ਸੀ ਨਾ ਲੱਕੜ ਦੀ ਖੜਾ ਉਸ ਦੇ ਮੱਥੇ ਵਿੱਚ ਮਾਰੀ ਸੀ। ਇਸ ਪ੍ਰਕਾਰ ਜੇ ਖੋਟੇ ਆਚਰਨ ਵਾਲੇ ਕੋਲ ਵੀ ਆ ਜਾਣ ਤਾਂ ਵੀ ਤਿੰਨਾਂ ਨੂੰ ਕਾਮ ਕ੍ਰੋਧ ਦੇ ਜਿਹੜੇ ਸੱਪ ਨੇ ਉਹ ਡੰਗ ਨਹੀਂ ਮਾਰ ਸਕਦੇ। ਕਬੀਰ ਸੰਤ ਨਾ ਛੋਟਾ ਸੰਤ ਹੀ, ਕੋਈ ਸੰਤ ਹੋਵੇ ਸਹੀ, ਜੋ ਕੋਟਕ ਮਿਲ ਹੈ ਅਸੰਤ। ਇੱਕ ਦੀ ਤੇ ਗੱਲ ਕੀ ਹੈ, ਕਰੋੜਾਂ ਪਾਪੀ ਆ ਕੇ ਮਿਲ ਕਰਕੇ ਜੀਵਨ ਤੋਂ ਡੁਲਾਉਣ ਦਾ ਯਤਨ ਕਰਨ, ਡੁਲਾ ਨਹੀਂ ਸਕਦੇ। ਜਿਉ ਸਤਿਗੁਰੂ ਜੀ ਉਦਾਹਰਣ ਦਿੰਦੇ ਨੇ, ਮਲਿਆਗਰ ਭੁਯੰਗਮ ਵੇਢਿਆ ਤਾਂ ਸੀਤਲ ਤਾਂ ਨਾ ਤਜੰਤ। ਬਾਵਨ ਚੰਦਨ ਨੂੰ ਜ਼ਹਿਰੀਲੇ ਸੱਪ ਕੁੰਡਲ ਮਾਰ ਕੇ ਰੱਖਦੇ ਨੇ ਨਾ, ਸੱਪਾਂ ਵਿੱਚ ਘਿਰਿਆ ਹੋਇਆ ਬਾਵਨ ਚੰਦਨ ਆਪਣੀ ਠੰਡਕ ਆਪਣੀ ਸੀਤਲਤਾ ਠੰਡਾ ਸੁਭਾਅ ਨਹੀਂ ਛੱਡਦਾ। ਸੰਤ ਜਨ ਆਪਣਾ ਸੰਤਤਾਈ ਵਾਲਾ ਸੁਭਾਅ ਨਹੀਂ ਛੱਡਦੇ। ਮੈਲੇ ਆਚਰਨ ਵਾਲੇ ਲੋਕ ਕਿੰਨੇ ਆ ਜਾਣ, ਕਿੰਨੇ ਪਾਪੀਆਂ ਦੀ ਸੰਗਤ ਵੀ ਤਿੰਨਾਂ ਨੂੰ ਹੋ ਜਾਵੇ, ਕਰਨੀ ਤੇ ਨਹੀਂ ਚਾਹੁੰਦੇ ਪਰ ਕੁਦਰਤੀ ਹੋ ਜਾਵੇ, ਤਾਂ ਵੀ ਆਪਣਾ ਉਹ ਸੁਭਾਅ ਨਹੀਂ ਛੱਡਦੇ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਗੁਰਬਾਣੀ ਹੈ, ਮਨ ਦੇ ਮਾਣ ਨੂੰ ਉਤਾਰ ਦਿੰਦੀ ਏ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਜ਼ਹਿਰੀਲੇ ਨਾਗਾਂ ਦੇ ਸੱਪਾਂ ਦੇ ਜ਼ਹਿਰ ਨੂੰ ਉਤਾਰਨ ਵਾਸਤੇ ਇਹ ਗਾਰੜੂ ਮੰਤਰ ਦੀ ਨਿਆਈ ਹੈ ਜੀ।
1: ਹੋਜ ਲਹਿਓ ਨਾਨਕ ਸੁਖ ਥਾਨਾ।
0: ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਇਸ ਗਾਰੂ ਮੰਤਰ ਨੂੰ ਜਪਿਆ ਨਾ ਉਹਨਾਂ ਨੇ ਖੋਜ ਲਿਆ, ਲੱਭ ਲਿਆ ਹੈ ਸਾਰੇ ਸੁੱਖਾਂ ਦੇ ਸਥਾਨ ਪਰਮੇਸ਼ਰ ਜੀ ਨੂੰ ਆਪਣੇ ਅੰਤਸ਼ਕਰਨ ਹਿਰਦੇ ਦੇ ਅੰਦਰ ਹੀ।
1: ਹਰ ਨਾਮਾ ਬਿਸਰਾਮ ਕੋ
0: ਤੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਜਪ ਕਰਕੇ, ਸਤ ਸੰਗਤ ਦੇ ਨਾਲ ਮਿਲ ਕਰਕੇ, ਜਾਪ ਕਰਕੇ, ਸਿਮਰਨ ਕਰਕੇ, ਭਜਨ ਕਰਕੇ ਹਿਰਦੇ ਦੇ ਅੰਦਰ ਹੀ ਉਹਨਾਂ ਨੇ ਸਥਿਤੀ ਪ੍ਰਾਪਤ ਕਰਨਾ ਕੀਤੀ ਹੈ। ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦਾ ਸਰੂਪ ਸਾਖਿਆਤਕਾਰ ਹੋਇਆ ਤੇ ਇਸ ਸਰੂਪ ਦੇ ਅੰਦਰ ਤਿੰਨਾਂ ਨੇ ਸਾਖਿਆਤਕਾਰਤਾ ਹਿਰਦੇ ਦੇ ਅੰਦਰ ਹੀ ਪਾਈ ਹੈ ਤੇ ਹਿਰਦੇ ਰੂਪ ਸਥਾਨ ਦੇ ਅੰਦਰ ਤਿੰਨਾਂ ਨੂੰ ਸਥਿਰਤਾ ਮਿਲੀ ਹੈ ਜੀ। ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਸਤ ਸੰਗਤ ਦੁਆਰਾ ਜਪਿਆ, ਸਤ ਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਨੇ ਗਾਰੂ ਮੰਤਰ ਰੂਪ ਬਾਣੀ ਨੂੰ ਜਪਿਆ। ਸਾਧ ਸੰਗਤ ਜੀ ਐਸੇ ਅੱਜ ਵੀ ਪਿਆਰੇ ਜਿਹੜੇ ਨਿਤਨੇਮ ਤੋਂ ਇਲਾਵਾ ਸੁੰਦਰ ਗੁਟਕੇ ਦਾ ਪਾਠ ਕਰਦੇ ਨੇ, ਕੋਈ 32 ਮਾਲਾ, ਕੋਈ 50 ਮਾਲਾ, ਕੋਈ 108 ਮਾਲਾ ਭਾਵ ਪੱਕੀ ਮਾਲਾ ਮੂਲ ਮੰਤਰ ਦੀ ਕਰਦੇ ਨੇ, ਕੋਈ ਪੱਕੀ ਮਾਲਾ ਗੁਰਮੰਤਰ ਦੀ ਕਰਦੇ ਨੇ, ਕੋਈ ਪੱਕੀ ਮਾਲਾ ਜਪਜੀ ਸਾਹਿਬ ਜੀ ਦੀ ਕਰਦੇ ਨੇ, 108 ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ। ਐਸੇ ਗੁਰਮੁਖ ਪਿਆਰਿਆਂ ਦੇ ਦੀਦਾਰ ਵੀ ਹੁੰਦੇ ਨੇ। ਦਮਦਮੀ ਟਕਸਾਲ ਦੇ ਸਿੰਘ ਭਾਈ ਦੀਦਾਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਨਿਊਜ਼ੀਲੈਂਡ ਨੇ, ਸਾਧ ਸੰਗਤ ਜੀ 250 ਪਾਠ ਜਪਜੀ ਸਾਹਿਬ ਜੀ ਦਾ ਕਰਕੇ ਫਿਰ ਪ੍ਰਸ਼ਾਦਾ ਛਕਦੇ ਨੇ। ਇਹ ਗੁਰੂ ਕਾ ਪੰਥ ਹੈ, ਜਿਨ੍ਹਾਂ ਨੇ ਇਸ ਗਾਰੜੂ ਮੰਤਰ ਨੂੰ ਜਪ ਲਿਆ ਨਾ, ਇੱਕ ਦੂ ਇੱਕ ਚੜ੍ਹਦੀਆ ਕੌਣ ਜਾਣਾ ਮੇਰਾ ਨਾਉ ਜੀਓ। ਗੁਰੂ ਪੰਥ ਦੇ ਅੰਦਰ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਨੇ, ਨਿਰਵਿਕਾਰ ਤੇ ਪਵਿੱਤਰ ਜੀਵਨ ਪਾਉਂਦੇ ਨੇ, ਹਿਰਦੇ ਸਥਾਨ ਦੇ ਅੰਦਰ ਸਥਿਤੀ ਪ੍ਰਾਪਤ ਕਰ ਲੈਂਦੇ ਨੇ। ਬਹੁੜੋ ਕਦੇ ਵੀ ਉਹ ਆਪ ਨਾ ਬਚਨਾ ਕਰਕੇ ਡੋਲਦੇ ਨੇ ਤੇ ਨਾ ਹੀ ਕਦੇ ਮਨ ਕਰਕੇ ਡੋਲਦੇ ਨੇ, ਸਥਿਰ ਸਰੂਪ ਪਰਮੇਸ਼ਰ ਜੀ ਨੂੰ ਮਿਲ ਕੇ ਸਥਿਰਤਾ ਪ੍ਰਾਪਤ ਕਰਦੇ ਹਨ ਜੀਓ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾਲਤਾ ਕਰਕੇ ਸਾਧ ਸੰਗਤ ਜੀ ਸਾਰੰਗ ਰਾਗ ਦੇ ਅੰਦਰ ਬਖਸ਼ਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪੰਥ ਦੀ ਉਸਤਤ ਕਰਦੇ ਹਾਂ। ਤੀਜੇ ਘੱਲੂ ਘਾਰੇ ਦੇ ਪ੍ਰਥਾਏ ਆਪ ਜੀ ਦੇ ਨਾਲ ਇਤਿਹਾਸ ਦੇ ਬਚਨ ਸਾਂਝੇ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ, ਰਹਿ ਗਈਆਂ ਤਰੁੱਟੀਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਬਾਬਾ ਏ ਕੌਮ ਮਰਦੇ ਮੁਜ਼ਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੀਆਂ ਫਿਰ ਤੋਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਚੜ੍ਹਦੀ ਕਲਾ ਦੇ ਪ੍ਰਤੀਕ ਹੁੰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ। ਸੱਚੇ ਪਾਤਸ਼ਾਹ, ਜਿਵੇਂ ਤਿੰਨਾਂ ਘੱਲੂ ਘਾਰਿਆਂ ਦੇ ਅੰਦਰ ਹੀ ਆਪ ਜੀ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ, ਹੁਣ ਵੀ ਤੇ ਅੱਗੇ ਵੀ ਆਪਣੀ ਕੌਮ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੋ। ਮਹਾਰਾਜ ਜੋ ਬਚਨ ਆਪ ਜੀਆਂ ਨੇ ਸਾਡੇ ਤਾਈਂ ਕਥਨ ਅਤੇ ਸਰਵਣ ਕਰਵਾਏ ਨੇ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਘੱਲੂ ਘਾਰੇ ਦੇ ਅੰਦਰ, ਪੁਰਾਤਨ ਸਮੇਂ ਤੋਂ ਮੌਜੂਦਾ ਸਮੇਂ ਦੇ ਅੰਦਰ ਸਾਰੇ ਹੀ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਭੁਝੰਗੀਆਂ, ਭੁਝੰਗਣਾਂ ਨੂੰ ਬੇਅੰਤ ਬੇਅੰਤ ਜੁਹਾਰ, ਪ੍ਰਣਾਮ, ਨਮਸਕਾਰ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ, ਲੱਖਾਂ ਦੇ ਨਾਲ ਸਾਧ ਸੰਗਤ ਜੀ ਮੱਥੇ ਲਾ ਲਏ, ਛਾਤੀਆਂ ਤਾਣ ਕੇ ਲੜੇ ਪਰ ਡੋਲੇ ਨਾ, ਤਿੰਨਾਂ ਸ਼ਹੀਦਾਂ ਨੂੰ ਨਮਸਕਾਰ, ਪ੍ਰਣਾਮ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

Thank you.

ਸਾਧ ਸੰਗਤ ਭਜ ਕੇਵਲ ਨਾਮ ਕੋਟਾਨ ਕੋਟ ਸ਼ੁਕਰਾਨਾ ਸਤਿਗੁਰ ਜੀ ਆਪ ਜੀ ਨੇ ਤਰਸ ਕੀਤਾ ਸਤਿਗੁਰ ਜੀ ਆਪਣੇ ਬੱਚਿਆਂ ਪਾਸੋਂ ਕਿਰਤ ਦੀ ਹਾਜ਼ਰੀ ਪ੍ਰਵਾਈ ਸਤਿਗੁਰ ਜੀ ਆਪ ਜੀ ਸ਼ੁਕਰਾਨਾ ਸਤਿਗੁਰ ਸੰਤਾਂ ਵੱਲੋਂ ਸ਼ਬਦ ਭੇਟ ਮਾਇਆ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਸੰਤਾਂ ਦੀਆਂ ਖਜ਼ਾਨੇ ਭਰਪੂਰ ਕਰਨੇ ਦੀ ਭਾਵਨਾ ਕਰਕੇ ਆਪ ਜੀ ਦੀ ਦਰ ਤੇ ਸੇਵਾ ਕੀਤੇ ਨੇ ਪਾਤਸ਼ਾਹ ਜੀ ਸੋ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰਨ ਸਤਿਗੁਰ ਜੀਓ ਸੇਵਾ ਲਿਖੇ ਚਲਾਉਣਾ ਸਤਿਗੁਰ ਜੀ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰ ਜੀਓ ਮਾਇਆ ਵਿੱਚ ਬਰਕਤਾਂ

Thank you.

Thank you.

ਸੋ ਸੋ ਪਿਆਰਿਓ

I'm going to go to the hospital.

ਭੂਤ ਬਨ ਚਾਰਿ ਛਿਤ ਛੋ ਨਾ ਸਭ ਦੂਜਾ ਧਾਰੀ ਪੌਣ ਕੇ ਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਫਚਈਆ ਧਨ ਲੋਭ ਕੇ ਤਜਈਆ ਤੇ ਤਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛ ਕੀ ਬਡਈਆ ਦੇ ਦਬਾ ਗੁਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇ ਤੇ ਬਡ ਗਿਆਨੀ ਤੈਨੂੰ ਜਾਨੀ ਪਵਖਾਨੀ ਨਾ ਹੈ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚਰਈਆ ਕਹਿ ਬਖਾਨੀਏ ਫਲ ਕੇ ਫਜਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤੂੰ ਭੂਤ ਕੇ ਪਛਾਨੀਏ ਜਲ ਕੇ ਤਰਿਆ ਕੁਗੀ ਰਿਸੀ ਕਹਤ ਜਗ ਆਗ ਕੇ ਫਛਈਆ ਸੋਚਾ ਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਥੇ ਨਚਾਰੀ ਲਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਨ ਓ ਅਟੇਰ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂਟ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਿਆਲ ਵੈਰੀ ਸਾਲ ਸਦਾ ਵ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋਗ ਜਟਾ ਥਾਰੀ ਸਤੀ ਸਚੇ ਵੱਡੇ ਬ੍ਰਹਮਚਾਰੀ ਧਿਆਨ ਗਾਜ ਭੂਕ ਪਿਆਸ ਦੇਹ ਪੈ ਸਹਤ ਹੈ

ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾ ਰਹੀ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਹਸ ਹਾਰੇ ਚੰਦਨ ਲਗਾਏ ਹਾਰੇ ਜੋ ਹਜ਼ਾਰ ਬੋਝ ਹਾਰੇ ਵਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੱਡੀ ਮਟਲੀ ਬਹਾਰੇ ਵਿਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਬਜ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ।

ਜੋ ਨੇ ਸੌ ਰੂਪੰ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਵਾਸਤਾ ਕੋ ਫਿਰੇ ਕੌਣ ਫੇਖੰ ਕਹਾ ਨਾਮ ਤਾ ਕੋ ਕਹਾ ਕਹਿ ਕਹਾਵੇ ਕਹਾ ਕਹਿ

ਕਾਜ ਮੁੰਜਾ ਨਨਤ ਕਈ ਕਲਬ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਬਿਤਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਭ੍ਰਮੰਤ ਕਈ ਉਰਧ ਮੱਧ ਪਾਵਕ ਝੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਬੇਦ ਕਈ ਕੂਕ ਕਾਵ ਕਥਤ ਕਤੇਬ ਕਈ ਅਗਨ ਹੋਦਰ ਕਈ ਪੌਨ ਹਾਰ ਕਈ ਕਰਤ ਕੂਟ ਮ੍ਰਿਤ ਕੋ ਆਹਾਰ ਕਈ ਕਰਤ ਸਾਗ ਪੈ ਪੱਤਰ ਫਛ ਨਹੀਂ ਤਦਪ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਬੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਬੇਦ ਰੀਤ ਜਗ ਆਦ ਕਰਮ ਕਹੂੰ ਅਗਨ ਹੋਦਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਕਰਤ ਭਾਂਤ ਭਾਂਤ ਨ ਵਿਚਾਰ ਨਹੀਂ ਨੈਕ ਤਸ ਪਾਇਤ ਨ ਪਾਰ ਕਈ ਤੀਰਥ ਤੀਰਥ ਭਰਮਤ ਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ

ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰ ਵਿਗਾਨ ਕਹੂੰ ਧੂਪ ਦੀਪ ਕਹੂੰ ਵਰਗ ਦਾਨ ਕਹੂੰ ਪਿਤਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਬਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਗਈ ਗੇਹ ਵਾਸ ਗਈ ਬ੍ਰਹਮਤ ਦੇਸ ਦੇਸ ਅਨੁਦਾਸ ਗਈ ਜਲ ਨਿਵਾਸ ਕਈ ਅਗਨ ਤਾਪ ਗਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹਿ ਤਦਪ ਤਾਸ ਪਾਯਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹਿ ਤਦਪ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿਤ ਲੀਨ ਫੋ ਕੁਟੋ ਸਰਬ ਧਰਮਾ ਬਿਹੀਨ ਤਵਾ ਪ੍ਰਸਾਦ ਤੋਟਕ ਛੰਦ ਜੈ ਜੰਪਹ ਜੁਗਣ ਜੂਹ ਜੁਅੰਭ ਕੰਪਹ ਮੇਰ ਪਿਆਲ ਭੁਅੰਗ ਤਪ ਤਾਪਤ ਸਰਬ ਜਲੇਰ ਥਲੰਥਨ ਉਚਰਤ

ਨ ਦਾਤ ਮਾਤ ਜਾਤ ਹੈ, ਨ ਪਾਤ ਚਿਹਨ ਵਰਨ ਹੈ, ਅਦੇਗ ਸੇਗ ਵੇਕ ਹੈ, ਸਦੀਵ ਵਿਸਵਰਨ ਹੈ। ਵਿਸਵੰਬਰ ਵਿਸ਼ਵਨਾਥ ਹੈ, ਵਿਸੇਕ ਵਿਸਵਰਨ ਹੈ, ਜਿਮੀ ਜਮਾਨ ਕੈ ਵਿਖੇ ਸਦੀਵ ਕਰਮ ਫਰਮ ਹੈ। ਅਦਵੇਖ ਹੈ, ਅਵੇਖ ਹੈ, ਅਲੇਖ ਨਾਥ ਜਾਨੀਏ, ਸਦੀਵ ਸਰਬ ਠੌਰ ਮੈਂ।

ਗੰਜਿਆ ਦਾ ਦੇਵ ਹੈ ਕਹੋ ਸੋ ਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਟ ਹੈ ਨਾ ਘਾਟ ਬਾਟ ਹੋਤ ਹੈ ਨਹਾਨ ਹੈ ਨਵਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇਜ ਮਾਨੀਐ ਨਾ ਦੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਬਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਤ ਹੈ ਨਾ ਦੋਗ ਹੈ ਨਾ ਦਾਗ ਹੈ ਨਾ ਦੁਆ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਕ ਹੈ ਨਾ ਸੰਕ ਹੈ ਨਾ ਜਸ਼ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸਾਹੁ ਹੈ ਨਾ ਸਾਹ ਕੋ ਕੁਮਾਰ ਹੈ ਨਾ ਨੇਹ ਹੈ ਨਾ ਗੇਹ ਹੈ ਨਾ ਦੇਹ ਕੋ ਬਣਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਲ ਕੋ ਮਿਲਾਓ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ

ਸਨਕ ਔਸਨ ਕੇ ਸਨੰਦਨ ਪਾਵਹੀ ਨਾ ਸੇਬ ਜਸ਼ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨੇਤ ਨੇਤ ਪੁਕਾਰ ਹੇ ਸਿਵ ਸਖਰ ਔ ਮੁਖ ਚਾਰ ਸਰਬ ਸਬਤ ਪਤਾਰ ਕੇ

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ, ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ, ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ, ਭੂਮਕਾ ਚਲੇ ਥਲੇ।

ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਸਤੈਨ ਦੋਹਰਾ। ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ, ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ। ਕਹ ਜੀ ਤਬ ਕਹ ਮਰਨ ਹੈ ਕਵਨ ਸੁਰਕ ਕਹ ਨਰਕ, ਕੋ ਸੁਖੜਾ ਕੋ ਮੂੜਤਾ ਕਹਾ ਤਰਕ ਅਵਤਰਕ ਦੋਹਰਾ। ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹ ਧਰਮ, ਕਵਨ ਜੋਗ ਕੋ ਭੋਗ ਹੈ।

ਤੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ। ਕਈ ਊਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਦ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ। ਕਈ ਮੂਡ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦੁਆ ਕੈ ਲਖਾਏ।

ਜੋਗ ਸਾਧੇ ਪਾਉਣ ਸਾਧਨਾ ਕਿਤੇ ਇੱਕ ਬੰਦੇ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ। ਫਰਾ ਕੇ ਫਿਰੰਗੀ ਮਾਨੇ ਕੰਧਾਰੀ ਗੁਰੇ ਸਿਜਾਨੇ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ। ਮਰਟਾ ਮੰਗੇਲੇ ਤੇਰੀ ਮਨਸੋ ਤਪੱਸਿਆ ਕਰੇ ਦੇੜ ਵੈ ਤਿਲੰਗੀ ਪਹਿਚਾਨੇ ਧਰਮ ਧਾਮ ਹੈ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾਵਾਰੀ ਦਿੱਲੀ ਕੇ ਦਲਵਾਲੀ ਤੇਰੀ ਆ ਕਿਵੇਂ ਚਲਤ ਹੈ। ਰੋਹ ਕੇ ਰੋਹਲੇ ਮੰਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵੇ ਚਿਨ

ਹੈ ਹਾਂ ਦੇਖੀ ਪੁਕਾਰ ਬਲ ਪਾਛੇ ਬਹੁ ਜਤ ਦਾ ਹੈ ਜੇ ਟਿਕੀ ਜੰਘਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੁਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੇ ਵਾਰ ਦਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਬਾਰ ਵਾਰ ਪਾਈ ਹੈ ਨਾ ਬਾਰ ਪੈ ਅਪਾਰ ਕੇ ਬਖਾਨੀਏ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਮਾਨੀਏ ਜੰਤਰ ਹੂੰ ਨਾ ਜਾਤ ਜਾ ਕੇ ਬਾਪ ਹੂੰ ਨਾ ਮਾਇ ਤਾ ਕਿ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੀ ਜੰਤਰ ਕੇ ਜਾਨੀਏ ਤੇਜ ਹੂੰ ਕੋ ਤਰ ਹੈ ਕੇ ਰਾਜ ਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਣ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛੈ ਬਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਗਨੀ ਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿਤਰਨ ਕੋ ਬੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦੇਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਸਤਿ ਹੈ ਨਰ ਹੈ ਵਿਸ਼ਵ ਕੋ ਵਰਣ ਹੈ ਕਿ ਆਪਦਾ ਕੋ ਹਰਣ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈ ਏ ਨਾ ਪਾਰ ਪਾਰ ਵਾਰ ਹੁੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਿਕਾ ਵਹ ਬਸੀ ਹਲ ਪਿਧਾ ਵਪੂਰ ਬਿਨਾ ਪਾਰ ਪਾਵੇ ਅਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾ ਦਇਆ ਦਵੈ ਅਬਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾ ਦੂਮ ਕੇ ਹੁਜਈਆ ਹੈ ਮੋਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈ ਧਰਿਆ ਧਰੂਮ ਛਾਲ ਕੇ ਕਾਮਨਾ ਕੇ ਗਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੇ ਸੀ ਛੀਰਾਵਤ ਛਾਜ ਕੇ ਸੀ ਛਤਰਾ ਨੇਰ ਛਪਾ ਕਰ ਕੇ ਸੀ ਛਬ ਕਾਲਿੰਦਰੀ ਕੇ ਗੂਲ ਕੇ ਹੰਸਨੀ ਸੀ ਸਿਹਾਰੂ ਮਹੀਰਾ ਸੀ ਹੁਸੈਨਾਬਾਦ ਗੰਗਾ ਕੇ ਸੀ ਧਾਰ ਚਾਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਊਗੜ ਰੂਪਾ ਕੇ ਸੀ ਰਾਮਪੁਰ ਸੂਰਾਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਜੰਬਾ ਸੀ ਚੰਦਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਊਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਲ ਹਰ ਹਾਰ ਸੀ ਹਲ ਬਾਨੇਰ ਹੰਸ ਕੇ ਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਨ ਸੀ ਬਿਲੰਦਾਬਾਦ ਕੀਰਤ ਤਿਹਾਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਕੇ ਦੁਰੰਗੀ ਮਕਰਾਨ ਕੇ ਬ੍ਰਦੰਗੀ ਤੇਰੇ ਗੀਤ ਗਾਹੀਅਤ ਹੈ ਫਕਰੀ ਗੰਧਾਰੀ ਗੋਰ ਗਾਖਰੀ ਗੁਰਦ ਜਾਚਾਰੀ ਪਾਉਣ ਕੇ ਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਵਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਕੀ

सब इच्छा

ਪਰਮ ਸਨਮਾਨਯੋਗ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਜਦੋਂ ਨਰਾਇਣੇ ਅਤੇ ਦਾਦੂ ਦੁਆਰੇ ਇਸ ਅਸਥਾਨ ਦੇ ਬਾਰ ਬਾਰ ਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਇਸ ਪਾਸੇ ਭਾਵ ਕੇ ਦਾਦੂ ਦੁਆਰੇ ਦੇ ਵੱਲ ਇਸ ਪਾਸੇ ਜਦੋਂ ਆ ਰਹੇ ਸੀ, ਸਤਿਗੁਰੂ ਮਹਾਰਾਜ ਜੀ ਪਿਆਰਿਓ ਬਾਣੀ ਦਾ ਜਾਪ ਕਰ ਰਹੇ ਸਨ। ਇੱਥੇ ਜੋ ਬਚਨ ਆਇਆ ਨਾ ਇਤਿਹਾਸ ਦੇ ਵਿੱਚ, ਉਹ ਤਾਂ ਸ਼ਸਤਰ ਦੇ ਅੱਗੇ ਜੋ ਮਹਾਰਾਜ ਜੀ ਨਤਮਸਤਕ ਹੋਏ, ਕਿਉਂਕਿ ਸਾਧ ਸੰਗਤ ਜੀ ਗੁਰੂ ਕਾ ਖਾਲਸਾ ਜਿਹੜਾ ਇਹ ਦੋ ਥਾਵਾਂ ਦੇ ਉੱਤੇ, ਇੱਕ ਤਾਂ ਸ਼ਾਸਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇੱਕ ਸ਼ਾਸਤਰ ਜਿਹੜੇ ਹਨ, ਇਹਨਾਂ ਦੇ ਅੱਗੇ ਆਪਾਂ ਨਤਮਸਤਕ ਹੁੰਦੇ ਹਾਂ। ਅੱਜ ਪਿਆਰਿਓ ਮੈਂ ਬੇਨਤੀ ਕਰਾਂ, ਦੇਖੋ ਬਹੁਤ ਆਪਾਂ ਨੂੰ ਭਾਵਨਾ ਦੇ ਨਾਲ ਸੁਣਨਾ ਚਾਹੀਦਾ। ਅੱਜ ਪ੍ਰਿੰਟਿੰਗ ਪ੍ਰੈੱਸਾਂ ਜਿਹੜੀਆਂ ਇਹ ਲੱਗ ਗਈਆਂ, ਅੱਜ ਬਹੁਤ ਆਦ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਵਰੂਪ ਜੋ ਹਨ ਸਾਨੂੰ ਬਾਜ਼ਾਰੋਂ ਪ੍ਰਾਪਤ ਹੋ ਜਾਂਦੇ ਹਨ, ਗੁਰੂ ਘਰਾਂ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ, ਅਤੇ ਉਸ ਜ਼ਮਾਨੇ ਦਾ ਮੈਂ ਆਪ ਜੀ ਨੂੰ ਉਹ ਟਾਈਮ ਵੀ ਆਪ ਨੂੰ ਦੱਸ ਰਿਹਾ, ਜ਼ਮਾਨਾ ਇਹੋ ਜਿਹਾ ਸੀ ਅਤੇ ਪੂਰੇ ਪੂਰੇ ਸਟੇਟ ਦੇ ਵਿੱਚ ਵੀ ਪਿਆਰਿਓ ਕਈ ਵਾਰੀ ਵੇਖੀਦਾ, ਅੱਜ ਤੋਂ 100-150-200 ਸਾਲ ਪਹਿਲਾਂ ਦੀ ਗੱਲ ਸਮਝ ਲਿਓ, ਪੂਰੇ ਸਟੇਟ ਦੇ ਵਿੱਚ ਵੀ ਇੱਕ ਮਹਾਰਾਜ ਜੀ ਦਾ ਸਰੂਪ ਵੀ ਮਿਲਣਾ ਬੜਾ ਔਖਾ ਹੋ ਜਾਂਦਾ ਸੀ, ਕਿਉਂਕਿ ਬਹੁਤ ਦੁਰਲੱਭ ਹੁੰਦੇ ਸੀ, ਹੱਥਾਂ ਦੇ ਨਾਲ ਲਿਖਣਾ ਪੈਂਦਾ, ਬਹੁਤ ਜ਼ਿਆਦਾ ਮਿਹਨਤ ਕਸ਼ੀ ਦਾ ਕੰਮ ਸੀ। ਅਤੇ ਇਸ ਕਰਕੇ ਫਿਰ ਗੁਰੂ ਕੇ ਖਾਲਸੇ ਨੇ ਬਹੁਤ ਸਾਰੇ ਅਸਥਾਨ ਜਿਹੜੇ ਨਾ ਪਿਆਰਿਓ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਕਿੱਥੋਂ ਲੈ ਕੇ ਆਈਏ, ਜੇ ਨਹੀਂ ਹੁੰਦੇ ਤਾਂ ਗੁਰੂ ਕਾ ਖਾਲਸਾ ਉਸ ਪੂਜੀ ਅਸਥਾਨ ਦੇ ਉੱਤੇ ਉਹਨਾਂ ਥੜਿਆਂ ਦੇ ਉੱਤੇ ਸ਼ਸਤਰ ਸ਼ੁਭਾਏਮਾਨ ਕਰਦੇ ਸਨ, ਸ਼ਸਤਰਾਂ ਨੂੰ ਸਜਾਇਆ ਜਾਂਦਾ, ਫਿਰ ਸੰਗਤ ਜਿਹੜੀ ਹੈ ਉਹ ਅਸਥਾਨ ਦੀ, ਉਸ ਥੜਾ ਹੋ ਗਿਆ, ਉਹ ਮੰਜੀ ਸਾਹਿਬ, ਜੋ ਵੀ ਉਹ ਪਵਿੱਤਰ ਅਸਥਾਨ ਜਿਹੜਾ ਜਿਹਦੇ ਉੱਤੇ ਇੱਕ ਤਾਂ ਉਹ ਤਾਂ ਇਤਿਹਾਸਕ ਅਸਥਾਨ, ਦੂਜਾ ਸ਼ਸਤਰ ਸਜਾਏ ਜਾਂਦੇ, ਉਹਦੇ ਅੱਗੇ ਨਤਮਸਤਕ ਹੁੰਦੇ ਹਨ, ਮੱਥਾ ਟੇਕਦੇ ਹਨ। ਇਸ ਤਰ੍ਹਾਂ ਪਿਆਰਿਓ ਇਹ ਫਿਰ ਬਾਅਦ ਦੇ ਵਿੱਚ ਜਦੋਂ ਸਰੂਪ ਛਪਣੇ ਸ਼ੁਰੂ ਹੋ ਗਏ, ਸੰਗਤਾਂ ਦੇ ਕੋਲ ਗੁਰੂ ਮਹਾਰਾਜ ਜੀ ਦੇ ਸਰੂਪ ਪੋਥੀਆਂ ਗੁਟਕੇ ਸਾਹਿਬ ਆਦਿਕ ਆਏ, ਉਸ ਵੇਲੇ ਅਸਥਾਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜ਼ਿਆਦਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਦਿਕ ਕੀਤਾ ਜਾ ਰਿਹਾ ਜਾਂਦਾ ਹੈ। ਲੇਕਿਨ ਉਸ ਤੋਂ ਪਹਿਲੇ ਸਮਾਂ ਇਹੋ ਜਿਹਾ ਸੀ ਅਤੇ ਉਸ ਵੇਲੇ ਜ਼ਿਆਦਾ ਕਰਕੇ ਸ਼ਸਤਰ ਹੀ ਸ਼ੁਭਾਏਮਾਨ ਕੀਤੇ ਜਾਂਦੇ ਸਨ। ਸਤਿਗੁਰੂ ਮਹਾਰਾਜ ਜੀ ਨੇ ਸ਼ਸਤਰ ਨੂੰ ਅੱਗੇ ਰੱਖ ਕਰਕੇ ਸਿਰ ਝੁਕਾਇਆ ਅਤੇ ਸਿੱਖਾਂ ਨੇ ਵੇਖ ਲਿਆ, ਮਹਾਰਾਜ ਨੂੰ ਕਿਹਾ, ਵਿਵੇਕ ਲਾਇਆ, ਕਹਿਣ ਲੱਗੇ, ਸਤਿਗੁਰੂ ਮਹਾਰਾਜ ਆਪ ਜੀ ਸਾਨੂੰ ਵਚਨ ਕਰਦੇ, ਸਿੱਖੀ ਦੀ ਜੋ ਪਰਿਭਾਸ਼ਾ ਹੈ, ਖਾਲਸੇ ਦਾ ਜੋ ਫਿਲੋਸਫੀ ਇੱਕ ਸਵੱਈਏ ਦੇ ਵਿੱਚ ਆਪ ਜੀ ਨੇ ਜੋ ਉਚਾਰਨ ਕਰਨਾ ਕੀਤਾ ਕਿ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ, ਕਿ ਭਾਈ ਉਹ ਮੇਰਾ ਅਸਲੀ ਖਾਲਸਾ। ਅਤੇ ਬਹੁਤ ਪਿਆਰੀ ਇਹਦੀ ਵਿਆਖਿਆ, ਜੇ ਆਪਾਂ ਖੁੱਲ੍ਹ ਕੇ ਨਿੱਠ ਕੇ ਕਰੀਏ ਤਾਂ ਬਹੁਤ ਲੰਬੀ ਇਹਦੀ ਵਿਆਖਿਆ, ਭਾਵ ਕਿ ਖਾਲਸੇ ਪੰਥ ਦੀ ਪਿਆਰੀ ਉਹ ਫਿਲੋਸਫੀ ਜਿਹੜੀ ਹੈ ਸਵੱਈਏ ਦੇ ਵਿੱਚ ਆ ਗਈ। ਇਹੀ ਕਿਹਾ ਨਾ, ਗੋਰ ਮੜੀ ਮੱਠ ਭੂਲ ਨਾ ਮਾਨੈ, ਗੋਰ ਕਬਰ ਨੂੰ ਬੋਲਦੇ ਹਨ, ਅਤੇ ਉਹ ਤੋਂ ਬਾਅਦ ਕਈ ਜਿਹੜੇ ਮੜੀਆਂ ਦੀ ਪੂਜਾ ਕਰਦੇ ਜਿੱਥੇ ਸ਼ਮਸ਼ਾਨ ਭੂਮੀ ਜਿਹੜੀ ਹੈ, ਅਤੇ ਫਿਰ ਕਈ ਜਿਹੜੇ ਹਿੰਦੂਆਂ ਦੇ ਵਿੱਚ ਵੀ ਸਾਧ ਸੰਗਤ ਜੀ, ਕੋਈ ਜਿਹੜਾ ਮਹਾਂਪੁਰਖ ਕੋਈ ਬੰਦਾ ਚਲਾਣਾ ਕਰ ਜਾਵੇ, ਉਹਨਾਂ ਦੇ ਮੱਠ ਬਣਾਏ ਜਾਂਦੇ ਸਨ, ਕੋਈ ਉਹਨਾਂ ਦੀ ਪੂਜਾ ਕਰਦੇ। ਮਹਾਰਾਜ ਨੇ ਕਿਹਾ ਕਿ ਭਾਈ ਇਹਨਾਂ ਦੀ ਪੂਜਾ ਵਿਵਰਜਿਤ ਹੈ, ਇਹਨਾਂ ਨੂੰ ਨਹੀਂ ਮੰਨਣਾ ਚਾਹੀਦਾ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਸਿਰ ਝੁਕਾਇਆ, ਪਾਤਸ਼ਾਹ ਜੀ ਕਹਿਣ ਲੱਗਿਆ, ਅਸੀਂ ਸ਼ਸਤਰ ਦੇ ਅੱਗੇ ਸਿਰ ਝੁਕਾਇਆ ਭਾਈ, ਨਾਲ ਅਸੀਂ ਬਾਣੀ ਦਾ ਵੀ ਜਾਪ ਕਰ ਰਹੇ ਸੀ। ਉਸ ਵੇਲੇ ਫਿਰ ਉਹਨਾਂ ਨੇ ਕਿਹਾ, ਮਹਾਰਾਜ ਚਲੋ ਇਹ ਅੰਦਰ ਖਾਤੇ ਤੁਸੀਂ ਬਾਣੀ ਪੜ੍ਹ ਰਹੇ ਹੋ ਜਾਂ ਆਪ ਜੀ ਨੇ ਸ਼ਸਤਰ ਨੂੰ ਇਹ ਕੀਤਾ, ਲੇਕਿਨ ਬਾਹਰੀ ਤੌਰ 'ਤੇ ਤਾਂ ਉੱਥੇ
ਉਹ ਉਹਨਾਂ ਦੀ ਮੱਠ, ਉਹਨਾਂ ਦੀ ਕਬਰ, ਉਹਨਾਂ ਦਾ ਅਸਥਾਨ ਬਣਿਆ ਹੋਇਆ ਗੌਰ ਸੀ, ਉਹਨਾਂ ਦੇ ਅੱਗੇ ਸਿਰ ਚੁੱਕ ਗਿਆ ਨਾ, ਫਿਰ ਕੀ ਕਰ ਸਕਦੇ? ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਖਾਲਸਾ ਜੀਓ, ਅਸੀਂ ਇਹ ਤੁਹਾਡੀ ਪ੍ਰੀਖਿਆ ਲੈਣੀ ਚਾਹੁੰਦੇ ਸਾਂ ਕਿ ਮੇਰਾ ਖਾਲਸਾ ਜਿਹੜਾ ਸੁਚੇਤ ਹੋਇਆ ਕਿ ਨਹੀਂ ਹੋਇਆ। ਕਈ ਵਾਰੀ ਪਿਆਰਿਓ ਦੇਖੋ, ਮਾਸਟਰ ਜਿਹੜਾ ਹੁੰਦਾ ਨਾ, ਇੱਕ ਮੈਂ ਆਪ ਨੂੰ ਬੇਨਤੀ ਕਰਾਂ, ਜਿਹੜੇ ਪੜਾਉਣ ਵਾਲੇ ਹੁੰਦੇ ਹਨ, ਜਦੋਂ ਪ੍ਰੀਖਿਆ ਲਈ ਜਾਂਦੀ ਹੈ ਤੇ ਮਾਸਟਰ ਆਪ ਪਿਆਰਿਓ ਪ੍ਰਸ਼ਨ ਪੁੱਛਦਾ, ਇਹਦਾ ਇਹ ਮਤਲਬ ਨਹੀਂ ਹੈ ਵਿਦਿਆਰਥੀ ਪ੍ਰਸ਼ਨ ਪੁੱਛੇ ਤੇ ਉਹ ਜਿਗਿਆਸੂ ਹੁੰਦਾ, ਉਹਨੂੰ ਉਹਦੇ ਜਵਾਬ ਦਾ ਪਤਾ ਨਹੀਂ ਹੁੰਦਾ। ਲੇਕਿਨ ਮਾਸਟਰ ਜਦੋਂ ਪਿਆਰਿਓ ਪ੍ਰਸ਼ਨ ਪੁੱਛਦਾ ਤੇ ਉਹਦਾ ਮਤਲਬ ਹੁੰਦਾ ਕਿ ਉਹ ਵਿਦਿਆਰਥੀ ਨੂੰ ਵੇਖ ਰਿਹਾ ਕਿ ਭਾਈ ਇਹਨਾਂ ਨੂੰ ਇਹ ਉੱਤਰ ਆਉਂਦਾ ਕਿ ਨਹੀਂ ਆਉਂਦਾ। ਕਈ ਵਾਰੀ ਜਾਣ ਬੁੱਝ ਕਰਕੇ ਪਿਆਰਿਓ ਜਿਹੜੇ ਪੜਾਉਣ ਵਾਲੇ ਹੁੰਦੇ, ਮੈਂ ਅਧਿਆਪਕ ਇੱਕ ਦ੍ਰਿਸ਼ਟਾਂਤ ਦੇ ਰਿਹਾ ਹਾਂ, ਉਹ ਜਾਣ ਬੁੱਝ ਕੇ ਪਿਆਰਿਓ ਗਲਤੀ ਕਰਦੇ ਹਨ ਆਪਣੇ ਜਿਹੜੇ ਚੇਲਿਆਂ ਦੇ ਅੱਗੇ, ਵਿਦਿਆਰਥੀਆਂ ਦੇ ਅੱਗੇ, ਕਿਉਂਕਿ ਮੇਰੀ ਗਲਤੀ ਇਹ ਪਕੜਨ ਕਰਕੇ। ਜਦੋਂ ਪਿਆਰਿਓ ਵਿਦਿਆਰਥੀ ਆਪਣੇ ਮਾਸਟਰ ਦੀ ਗਲਤੀ ਪਕੜ ਲੈਂਦਾ, ਕਹਿੰਦਾ ਕਿ ਮਾਸਟਰ ਜੀ ਇਹ ਆਪ ਜੀ ਤੋਂ ਕਲਮ ਉਕਾਈ ਜਾਂ ਆ ਗਲਤੀ ਹੋਈ ਹੈ, ਉਸ ਵੇਲੇ ਬੜਾ ਪ੍ਰਸੰਨ ਹੁੰਦਾ, ਕਹਿੰਦਾ ਕਿ ਬੱਚੋ, ਮੈਂ ਤਾਂ ਤੁਹਾਡੀ ਪਰਖ ਕਰਨਾ ਚਾਹੁੰਦਾ ਸੀ ਕਿ ਭਾਈ ਤੁਸੀਂ ਸੱਚਮੁੱਚ ਧਿਆਨ ਦਿੰਦੇ ਕਿ ਨਹੀਂ ਦਿੰਦੇ। ਜਿਨ੍ਹਾਂ ਦਾ ਧਿਆਨ ਹੁੰਦਾ ਨਾ ਪਿਆਰਿਓ, ਬੜੇ ਸੁਚੇਤ ਹੁੰਦੇ, ਹਰ ਚੀਜ਼ ਨੂੰ ਇਹਨੂੰ ਨੁਕਤਾਚੀਨੀ ਕਰਦੇ ਹਨ। ਮਹਾਰਾਜ ਜੀ ਵੀ ਖਾਲਸੇ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸਤ ਬਚਨ ਜੀ, ਅਤੇ ਫਿਰ ਕਹਿਣ ਲੱਗੇ ਕਿ ਸਿੰਘਾਂ ਨੇ ਕਿਹਾ, ਮਹਾਰਾਜ ਤੁਹਾਨੂੰ ਵਿਵੇਕ ਲਾਉਣਾ ਹੈ, ਤਨਖਾਹ ਲਾਉਣੀ ਹੈ। ਹੁਣ ਇਹ ਪਿਆਰਿਓ ਪਹਿਲੀ ਵਾਰੀ ਹੋ ਰਿਹਾ, ਅਤੇ ਤਾਂ ਹੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਸਿਰਫ ਜੋ ਬਚਨ ਕੀਤਾ ਉਹਨੂੰ ਨਿਭਾਇਆ ਵੀ ਹੈ। ਪਾਤਸ਼ਾਹ ਜੀ ਨੇ ਕਿਹਾ ਨਾ, ਗੁਰੂ ਖਾਲਸਾ ਖਾਲਸਾ ਗੁਰੂ ਕਰੋ ਮੈਂ ਅਬ, ਜੈਸੇ ਗੁਰੂ ਨਾਨਕ ਗੁਰ ਅੰਗਦ ਕੋ ਕੀਨੀਓ। ਮਹਾਰਾਜ ਨੇ ਕਿਹਾ, ਖਾਲਸੇ ਨੂੰ ਗੁਰੂ ਬਣਾਉਣਾ ਹੈ ਭਾਈ, ਤੇ ਗੁਰੂ ਹੀ ਪਿਆਰਿਓ ਤਨਖਾਹ ਲਾ ਸਕਦਾ, ਵਿਵੇਕ ਲਾ ਸਕਦਾ। ਤੋ ਮਹਾਰਾਜ ਜੀ ਨੇ ਪੰਜਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜ ਪ੍ਰਧਾਨੀ ਜੋ ਹੈ ਮਰਿਆਦਾ ਨੂੰ ਤੋੜਨਾ ਕੀਤਾ, ਤੇ ਬਚਨ ਕੀਤਾ ਆਤਮਾ ਗ੍ਰੰਥ ਵਿੱਚ, ਸਰੀਰ ਸਾਡਾ ਪੰਥ ਦੇ ਵਿੱਚ ਹੋਵੇਗਾ। ਉਹ ਪ੍ਰਤੱਖ ਕਰਕੇ ਦਿਖਾਇਆ, ਕਿਉਂਕਿ ਪਿਆਰਿਓ ਆਤਮਾ ਕਰਕੇ ਕੋਈ ਕਿਸੇ ਨੂੰ ਤਨਖਾਹ ਨਹੀਂ ਲਾ ਸਕਦਾ, ਸਰੀਰ ਕਰਕੇ ਲਾ ਸਕਦਾ। ਮਹਾਰਾਜ ਜੀ ਦਾ ਸਰੀਰ ਜਿਹੜਾ ਹੈ ਸਿੰਘਾਂ ਦੇ ਵਿੱਚ ਹੈ, ਤੇ ਸਿੰਘਾਂ ਦੇ ਵਿੱਚ ਵੀ ਜਦੋਂ ਪੰਜ ਜਿਹੜੇ ਚੜ੍ਹਦੀ ਕਲਾ ਵਾਲੇ ਮਿਲ ਕਰਕੇ ਫੈਸਲਾ ਲੈਂਦੇ, ਤੇ ਉਹਦੇ ਅੰਦਰ ਕੋਈ ਵੀ ਪਿਆਰਿਓ ਬੇਈਮਾਨੀ ਦੀ ਭਾਵਨਾ ਨਾ ਹੋਵੇ, ਸਵਾਰਥ ਦੀ ਭਾਵਨਾ ਨਾ ਹੋਵੇ, ਕਪਟ ਦੀ ਭਾਵਨਾ ਨਾ ਹੋਵੇ, ਨਿਰੋਲ ਭਾਵਨਾ ਹੋਵੇ, ਨਿਰੋਲ ਪਿਆਰਿਓ ਗੁਰੂ ਮਹਾਰਾਜ ਗੁਰੂ ਘਰ ਸਿਧਾਂਤ ਦੇ ਉੱਤੇ ਸਮਰਪਿਤ ਹੋ ਕਰਕੇ ਜਦੋਂ ਕੋਈ ਸੇਵਾ ਲਾਉਂਦਾ, ਕਿਸੇ ਨੂੰ ਤਨਖਾਹ ਲਾਉਂਦਾ, ਉਹਦੇ ਵਿੱਚ ਗੁਰੂ ਮਹਾਰਾਜ ਜੀ ਆਪ ਵਰਤਦੇ ਹਨ। ਮਹਾਰਾਜ ਨੇ ਕਿਹਾ, ਠੀਕ ਹੈ ਖਾਲਸਾ ਜੀ, ਉਹ ਸੇਵਾ ਲਾਓ। ਤੇ ਇੱਕ ਨੇ ਕਿਹਾ 5,000, ਇੱਕ

ਕਈ ਵਾਰੀ ਨਾ ਆਪਾਂ ਵੇਖਦੇ ਹਾਂ, ਅਕਸਰ ਦੇਖੋ ਕਦੇ ਕਿਸੇ ਨੂੰ ਇਹ ਤਖ਼ਤ ਸਾਹਿਬ ਵੱਲੋਂ ਜਾਂ ਅਸਥਾਨਾਂ ਵੱਲੋਂ ਤਨਖਾਹ ਲਾਈ ਜਾਂਦੀ ਹੈ ਅਤੇ ਉਸ ਵੇਲੇ ਕਈ ਵਾਰੀ ਕਈ ਗੁੱਸੇ ਦੇ ਵਿੱਚ ਹੁੰਦੇ, ਕਹਿੰਦੇ ਜੀ ਇੰਨੀ ਥੋੜ੍ਹੀ ਤਨਖਾਹ ਜੀ, ਇਹਨਾਂ ਨੂੰ ਤਾਂ ਇਹ ਕਰ ਦੇਣਾ ਚਾਹੀਦਾ, ਫਾਂਸੀ ਦੇ ਦਿਓ, ਆਹ ਕਰ ਦਿਓ, ਉਹ ਕਰ ਦਿਓ। ਲੇਕਿਨ ਪਿਆਰਿਓ ਇਹ ਅਥਾਰਟੀ ਨਹੀਂ ਹੈ। ਤਨਖਾਹ ਦਾ ਮਤਲਬ ਹੈ ਕਿ ਪਿਆਰ ਦੀ, ਪਿਆਰਿਓ ਇਹ ਪਿਆਰ ਦੀ ਭੇਟਾ ਹੈ। ਤਨਖਾਹ ਦੇਣ ਵਾਲਾ ਛੋਟਾ ਨਹੀਂ ਹੁੰਦਾ, ਵੱਡਾ ਹੁੰਦਾ ਹੈ। ਆਪ ਜੀ ਦੇਖੋ ਤਨਖਾਹ ਲੈਣ ਵਾਲਾ ਜਿਹੜੇ ਤਨਖਾਹਾਂ ਲੈਂਦੇ ਉਹ ਛੋਟੇ ਹੁੰਦੇ, ਮਾਲਕ ਤਨਖਾਹ ਦਿੰਦਾ ਉਹਦਾ ਵੱਡਪਨ ਹੁੰਦਾ ਹੈ। ਤਾਂ ਹੀ ਤਾਂ ਮਹਾਰਾਜ ਜੀ ਨੇ ਪਿਆਰਿਆ ਸ਼ਬਦ ਵੀ ਪਿਆਰਿਓ ਡੰਡ ਕਰਕੇ ਨਹੀਂ ਲਾਇਆ ਕਿ ਜੀ ਇਹਨੇ ਡੰਡ ਦਿੱਤਾ ਜਾਂ ਇਹਨੇ ਆਪਣਾ ਗੁਨਾਹ ਜਿਹੜਾ ਹੈ ਉਹ ਗੁਨਾਹ ਇਹ ਕੀਤਾ ਕਰਕੇ ਉਹਨੂੰ ਤਨਖਾਹ। ਬੜਾ ਪਿਆਰਾ ਸ਼ਬਦ ਹੈ ਤਨਖਾਹ, ਭਾਵਨਾ ਵਿੱਚ ਆ ਕਰਕੇ ਜਦੋਂ ਦਿੰਦਾ ਵੱਡਾ ਬਣ ਜਾਂਦਾ, ਸੁਰਖਰੂ ਹੋ ਜਾਂਦਾ ਹੈ। ਅਤੇ ਮਹਾਰਾਜ ਜੀ ਦੇ ਅੱਗੇ ਸਿੰਘਾਂ ਨੇ ਫਿਰ ਸਲਾਹ ਕੀਤੀ, ਗੁਰਮਤਾ ਕੀਤਾ, ਕਹਿਣ ਲੱਗੇ ਮਹਾਰਾਜ ਤਾਂ ਦੇ ਦੇਣਗੇ, ਫਿਰ ਕੱਲ੍ਹ ਪਿਆਰਿਓ ਇਹੋ ਜਿਹੀ ਪਿੱਤਰ ਸ਼ੁਰੂ ਹੋ ਜਾਵੇਗੀ। ਲੋਕਾਂ ਨੇ ਕਹਿਣਾ ਮਹਾਰਾਜ ਨੂੰ ਭਾਈ 5 ਲੱਖ ਲਾਇਆ, 5,000 ਲਾਇਆ, ਇਹਨੂੰ ਵੀ ਲਾਓ ਭਾਈ। ਹੁਣ ਕੋਈ ਗਰੀਬ ਬੰਦਾ ਸੀਧਾ ਸਾਦਾ ਥੋੜ੍ਹੀ ਇੰਨੀ ਕੁ ਮਾਇਆ ਦੇ ਸਕਦਾ, ਉਹਨੇ ਤਾਂ ਮੁਕਰ ਜਾਣਾ, ਉਹ ਬਾਗੀ ਹੋ ਜਾਵੇਗਾ, ਕਹਿਣਾ ਜੀ ਮੈਂ ਇਹਨੂੰ ਮੰਨਦਾ ਹੀ ਨਹੀਂ, ਇਹ ਪਿਆਰ ਦੀ ਭੇਟਾ ਹੈ ਭਾਈ, ਥੋੜ੍ਹੀ ਲਾਉਣੀ ਚਾਹੀਦੀ। ਕਹਿਣ ਲੱਗੇ ਹਾਂ ਭਾਈ ਬਿਲਕੁਲ। ਦੇਖੋ ਇਹ ਹੁਣ ਜੇ ਗੁਰਮਤੇ ਲਏ ਜਾਂਦੇ ਸਿੱਧਾ ਪਿਆਰੇ, ਦੇਖੋ ਕਿੰਨਾ ਪਿਆਰਾ ਗੁਰਮਤਾ ਲਿਆ। ਵੱਖ ਵੱਖ ਪਹਿਲੇ ਇੱਕ ਨੇ ਕਿਹਾ 5 ਲੱਖ, 5,000, 500, 100, ਇਹ ਗੱਲਾਂ ਹੋਈਆਂ। ਫਿਰ ਕਿਸੇ ਉਹਨਾਂ ਦੇ ਵਿੱਚ ਜਿਹੜੇ ਸਿਆਣੇ ਸੀ ਨਾ 5 ਪਿਆਰਿਆਂ ਦੇ ਵਿੱਚ, ਉਹਨੇ ਕਿਹਾ ਕਿ ਨਹੀਂ ਭਾਈ ਉਹ ਮਹਾਰਾਜ ਤਾਂ ਦੇ ਦੇਣਗੇ, ਫਿਰ ਇਹ ਪਿਰਤ ਸ਼ੁਰੂ ਹੋ ਜਾਵੇਗੀ, ਜਦੀ ਤਨਖਾਹ ਲਾਉਣ ਦੀ ਇੰਜ ਨਹੀਂ ਕਰਨਾ। ਫਿਰ ਮਹਾਰਾਜ ਨੂੰ ਇਹਨਾਂ ਨੇ ਪਿਆਰਿਓ 100 ਦਮੜੇ ਦੀ ਤਨਖਾਹ ਲਾਈ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਖਾਲਸਾ ਜੀਓ, ਮੈਂ ਬਹੁਤ ਪ੍ਰਸੰਨ ਹਾਂ, 100 ਦਮੜਾ ਤਾਂ ਹੈ ਲੇਕਿਨ ਮੈਂ 501 ਦਮੜਾ। ਕੁਛ ਵਿਦਵਾਨ 5,000 ਦਾ ਵੀ ਜ਼ਿਕਰ ਕਰਦੇ ਹਨ, ਕਈ ਇਤਿਹਾਸਿਕ ਸਰੋਤਾਂ ਦੇ ਵਿੱਚ 5,000 ਦਮੜੇ। ਪ੍ਰਸੰਨ ਹੋ ਕਰਕੇ ਮਹਾਰਾਜ ਜੀ ਨੇ ਖਾਲਸੇ ਦੇ ਅੱਗੇ ਅਰਪਣ ਕੀਤਾ, ਭੇਟਾ ਆ ਗਈ ਹੈ। ਹੁਣ ਦੇਖੋ ਦੂਜੀ ਵੀ ਗੱਲ, ਉਹ ਭੇਟਾ ਲੈ ਕਰਕੇ ਸਿੰਘਾਂ ਨੇ ਇਹ ਨਹੀਂ ਕਿਹਾ ਕਿ ਚਲੋ ਜੀ ਆਪਾਂ ਰੱਖ ਲਈਏ, ਆਪਾਂ ਸ਼ੱਕ ਸ਼ਕਾ ਲਈਏ, ਨਹੀਂ ਪਿਆਰੀ ਉਹ ਭੇਟਾ ਲੈ ਕਰਕੇ ਕਹਿਣ ਲੱਗੇ ਖਾਲਸਾ ਜੀ ਉਹ ਜੋ ਲੰਗਰ ਦਾ ਟੈਂਟ ਜਿਹੜਾ ਨਾ, ਤੰਬੂ ਜਿਹੜਾ ਨਾ, ਉਹ ਬੜਾ ਖਰਾਬ ਹੋ ਗਿਆ, ਖਸਤਾ ਹੋ ਗਿਆ। ਇਹ ਜੋ ਤਨਖਾਹ ਜੋ ਆਈ ਹੈ, ਇਹਨਾਂ ਦੀ ਮਾਇਆ ਜਿਹੜੀ ਹੈ, ਆਪਾਂ ਇਹਦੀ ਮਾਇਆ ਦੇ ਨਾਲ ਵਧੀਆ ਜਿਹੜਾ ਆਪਾਂ ਟੈਂਟ ਜਿਹੜਾ, ਤੰਬੂ ਜਿਹੜਾ, ਲੰਗਰ ਵਾਲਾ, ਉਹ ਆਪਾਂ ਨੇ ਖਰੀਦਣਾ ਹੈ। ਕਿੰਨੀ ਨਿਰਮਲ ਭਾਵਨਾ ਹੈ ਭਾਈ। ਇਸ ਤਰ੍ਹਾਂ ਹੀ ਦੇਖੋ ਮਹਾਰਾਜ ਜੀ ਨੇ ਪੰਥ ਦੇ ਵਿੱਚ ਸੁਹਾਰਦ ਬਖਸ਼ਣਾ ਕੀਤਾ। ਇਹ ਤਨਖਾਹ ਦੀ ਮਰਿਆਦਾ ਪਾਤਸ਼ਾਹ ਜੀ ਨੇ ਪੰਥ ਦੇ ਵਿੱਚ ਤੋਰਨੀ ਕੀਤੀ। ਇਹਦੇ ਵਿੱਚ ਪਤਾ ਲੱਗਦਾ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਪਿਆਰਿਓ ਜਦੋਂ ਆਪ ਤਨਖਾਹ ਦਿੱਤੀ ਹੈ, ਆਪ ਇਹ ਮਰਿਆਦਾ ਤੋੜਨੀ ਕੀਤੀ। ਹੁਣ ਇਹ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ, ਕੁਛ ਕੰਮ ਮਹਾਰਾਜ ਜੀ ਨੇ ਜਾਣ ਬੁੱਝ ਕਰਕੇ ਆਪਣੇ ਉੱਤੇ ਲਏ। ਜਿਸ ਤਰ੍ਹਾਂ ਕਿ ਪਿਆਰਿਓ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਅੰਮ੍ਰਿਤ ਦੀ ਲੋੜ ਹੈ, ਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਕੇ ਦਾਤੇ ਨੂੰ ਅੰਮ੍ਰਿਤ ਦੀ ਲੋੜ ਨਹੀਂ ਹੈ। ਲੇਕਿਨ ਮਹਾਰਾਜ ਨੂੰ ਇਹ ਵੀ ਪਤਾ ਜੇ ਅੱਜ ਮੈਂ ਨਹੀਂ ਛਕਿਆ ਨਾ, ਕੱਲ੍ਹ ਮੇਰੇ ਸਵਾਂਗ ਕਰਨ ਵਾਲੇ, ਮੇਰੀ ਰੀਸ ਕਰਨ ਵਾਲੇ ਉਹਨਾਂ ਨੇ ਕਹਿਣਾ ਐਵੇਂ ਭਾਈ ਤੁਸੀਂ ਕਹਿੰਦੇ ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ, ਉਹਨਾਂ ਨੇ ਨਹੀਂ ਛਕਿਆ ਅਤੇ ਅਸੀਂ ਕਿਉਂ ਛਕੀਏ। ਸਿੱਧੀ ਜੀ ਗੱਲ ਹੈ। ਹੁਣ ਕਈ ਵਾਰੀ ਦੇਖੋ ਮੈਂ ਇੱਕ ਸਾਖੀ ਸਰਵਣ ਕਰਾਈ ਕਿ ਪੰਚਮ ਪਾਤਸ਼ਾਹ ਜੀ ਮਹਾਰਾਜ ਜਾਪ ਕਰਦੇ ਸੀ, ਰੋਜ਼ ਆਪਣੀ ਉਚਾਰਨ ਕੀਤੀ ਹੋਈ ਬਾਣੀ ਦਾ ਵੀ ਪਠਨ ਪਾਠਨ ਕਰਦੇ। ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੀ ਬਾਣੀ ਦਾ ਤੁਸੀਂ ਜਾਪ ਕਰ ਰਹੇ ਹੋ। ਮਹਾਰਾਜ ਨੇ ਕਿਹਾ ਮੇਰੇ ਕਰਕੇ ਨਹੀਂ ਭਾਈ, ਤੁਹਾਡੇ ਕਰਕੇ ਕਰ ਰਿਹਾ। ਜੇ ਮੈਂ ਕੀਤਾ ਤਾਂ ਹੀ ਤਾਂ ਤੁਸੀਂ ਕਰੋਗੇ, ਨਹੀਂ ਤਾਂ ਤੁਸਾਂ ਨੇ ਕਹਿਣਾ। ਕਈ ਬੰਦੇ ਬਹੁਤ ਵੱਡੇ ਹੋ ਜਾਂਦੇ, ਕਹਿੰਦੇ ਗੁਰੂ ਮਹਾਰਾਜ ਨੇ ਥੋੜ੍ਹੀ ਨਿਤਨੇਮ ਕੀਤਾ, ਪਾਠ ਕੀਤਾ, ਸਾਨੂੰ ਕੀ ਲੋੜ ਹੈ। ਸੋ ਇਸ ਕਰਕੇ ਮਹਾਰਾਜ ਨੇ ਫਿਰ ਆਪ ਅੰਮ੍ਰਿਤ ਦੀ ਦਾਤ ਲਈ, ਆਪ ਪਿਆਰਿਓ ਤਨਖਾਹ ਦੀ ਮਰਿਆਦਾ ਤੋੜਨ ਦੇ ਲਈ ਆਪਣੇ ਉੱਤੇ ਪਿਆਰਿਓ ਤਨਖਾਹ ਲਵਾਈ ਹੈ, ਕਿਉਂਕਿ ਇਹ ਹੀ ਮਰਿਆਦਾ ਫਿਰ ਤਾਂ ਪੰਥ ਦੇ ਵਿੱਚ ਆਈ। ਸਿੱਖਾਂ ਨੂੰ ਤਨਖਾਹ ਬਾਅਦ ਵਿੱਚ ਲੱਗੀ, ਪਹਿਲੇ ਮਹਾਰਾਜ ਨੇ ਆਪਣੇ ਉੱਤੋਂ ਸ਼ੁਰੂ ਕਰਨਾ ਕੀਤਾ, ਤਾਂ ਕਿ ਕੱਲ੍ਹ ਕੋਈ ਇਹ ਨਾ ਬੋਲੇ ਕਿ ਨਹੀਂ ਜੀ ਮੈਂ ਤਨਖਾਹ ਨਹੀਂ ਦੇਣੀ, ਮੈਂ ਤਾਂ ਵੱਡਾ ਹਾਂ। ਅਤੇ ਫਿਰ ਆਪਾਂ ਵੀ ਕਹਿ ਸਕਦੇ ਨਾ ਕਿ ਭਾਈ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਡਾ ਬਣ ਗਿਆ, ਫਿਰ ਉਹ ਚੁੱਪ ਹੋ ਜਾਣਾ। ਇਸ ਕਰਕੇ ਕੁਛ ਕੰਮ ਜਿਹੜੇ ਹੁੰਦੇ, ਕੁਛ ਗੱਲਾਂ ਜਿਹੜੀਆਂ ਨਾ ਪਿਆਰਿਓ ਆਪਣੇ ਉੱਤੇ ਟੁਕਾ ਕਰਕੇ ਕਰਨੀਆਂ ਪੈਂਦੀਆਂ। ਖੈਰ ਪਿਆਰਿਓ ਇਹ ਤਾਂ ਇਤਿਹਾਸ ਆਪਣੇ ਸਰਵਣ ਕੀਤਾ। ਹੁਣ ਜਿਹੜੇ

ਦਿਨ ਚੱਲ ਰਹੇ ਨਾ ਪਿਆਰਿਓ, ਤੀਸਰ ਘੱਲੂ ਘਾਰੇ ਦੇ। ਕੱਲ ਵੀ ਦਾਸ ਨੇ ਬੇਨਤੀ ਕੀਤੀ, ਇੱਕ ਇਹ ਬਹੁਤ ਵੱਡਾ ਪਿਆਰਿਓ ਸਮਾਂ ਜਿਹੜਾ ਹੈ, ਕਿਉਂਕਿ ਦੋ ਘੱਲੂ ਘਾਰਿਆਂ ਦਾ ਸਮਾਂ ਸੀ। ਛੋਟਾ ਘੱਲੂਕਾਰਾ 6-7 ਮਹੀਨੇ ਦੇ ਵਿੱਚ ਖਤਮ ਹੋ ਗਿਆ, ਵੱਡਾ ਘੱਲੂਕਾਰਾ 1-2 ਦਿਨ ਦੇ ਵਿੱਚ ਹੀ। ਲੇਕਿਨ ਆ ਜਿਹੜਾ ਤੀਸਰ ਘੱਲੂਕਾਰਾ ਜਿਹੜਾ ਨਾ ਪਿਆਰਿਓ, ਇਹ ਬਹੁਤ ਕਈ ਸਾਲਾਂ ਤੱਕ ਮੱਝਦਾ ਰਿਹਾ। ਕਈ ਸਿੰਘ ਬੇ ਦੋਸ਼ ਜਿਹੜੇ ਗੁਰਮੁਖ ਪਿਆਰੇ ਭਾਵਨਾ ਵਾਲੇ ਇਹਦੀ ਭੇਟ ਚੜ ਗਏ, ਲੋਕਾਂ ਨੇ ਇਹਦਾ ਇੰਨਾ ਫਾਇਦਾ ਚੱਕਿਆ। ਬਾਅਦ ਦੇ ਵਿੱਚ ਪਿਆਰਿਓ, ਅੱਜ ਵੀ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਬਜ਼ੁਰਗ ਹੁੰਦੇ ਨਾ, ਜਿਨ੍ਹਾਂ ਨੇ ਅੱਖੀ ਇਹ ਹਾਲ ਵੇਖਣਾ ਕੀਤਾ, ਅਤੇ ਉਹਨਾਂ ਨੂੰ ਪੁੱਛੋ, ਜਦੋਂ ਸਾਧ ਸਿੰਘਾਂ ਜੀ ਅਸੀਂ ਯਾਤਰਾ ਦੇ ਉੱਤੇ ਸੀ, ਕੁਛ ਸਾਲ ਪਹਿਲਾਂ ਦੀ ਗੱਲ ਹੈ, ਮਾਝੇ ਦੇ ਵਿੱਚ ਅਸੀਂ ਗੁਰੂ ਅਸਥਾਨਾਂ ਦੇ ਜਦੋਂ ਦਰਸ਼ਨ ਕਰ ਰਹੇ ਸੀ, ਉੱਥੇ ਗੁਰਮੁਖ ਪਿਆਰਿਆਂ ਨੇ ਉਹਨਾਂ ਨੇ ਦੱਸਿਆ, ਆਹ ਸਾਰਾ ਜਿਹੜਾ ਇਲਾਕਾ ਨਾ ਬਾਬਾ ਜੀ ਬਹੁਤ ਪਿਆਰ ਨਾਲ ਸਮਝ

ਬਰਾਤ ਕੋਈ ਜੰਜ ਨਹੀਂ ਚੜੀ ਹੈ। ਤੇ ਅਸੀਂ ਵੀ ਸਾਧ ਸੰਗਤ ਜੀ ਬਚਪਨ ਦੇ ਵਿੱਚ ਜਦੋਂ ਛੋਟੇ ਹੁੰਦੇ ਵੇਖਦੇ ਸੀ ਕਿ ਗੁਰੂ ਘਰ ਦੇ ਵਿੱਚ ਪਿਆਰਿਓ ਇੰਨਾ ਸਮਾਂ ਖਰਾਬ ਹੋ ਗਿਆ, ਇਹਨਾਂ ਨੇ ਸਰਕਾਰਾਂ ਨੇ ਬੇਈਮਾਨਾਂ ਨੇ ਪਿਆਰਿਓ, ਜੋ ਕੌਮ ਵਫਾਦਾਰ ਕੌਮ ਦੇਸ਼ ਭਗਤ ਕੌਮ ਆ, ਹੁਣ ਵਿਚਾਰ ਕਰੋ ਸਿੱਖਾਂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ। ਦੇਸ਼ ਦੀ ਆਜ਼ਾਦੀ ਦੇ ਲਈ ਪਿਆਰਿਓ ਇੰਨੇ ਵੱਡੇ 82% ਤੱਕ ਖਾਲਸੇ ਨੇ ਕੁਰਬਾਨੀਆਂ ਕੀਤੀਆਂ, ਜੇਲ ਭਰੋ ਅੰਦੋਲਨ ਦੇ ਵਿੱਚ ਸਜਾਵਾਂ ਕੱਟਣੀਆਂ ਕੀਤੀਆਂ, ਫਾਂਸੀਆਂ ਦੇ ਤਖ਼ਤੇ ਦੇ ਉੱਤੇ ਚੜ੍ਹੇ। ਇਹ ਸਭ ਤੋਂ ਜ਼ਿਆਦਾ ਮੂਵਮੈਂਟ ਜਿਹੜਾ ਅੱਜ ਵੀ ਤੁਸੀਂ ਵੇਖ ਸਕਦੇ ਹੋ, ਅੰਗਰੇਜ਼ਾਂ ਦਾ ਰਾਜ ਸੀ ਅਤੇ ਬਾਕੀ ਤਾਂ ਸਾਰੇ ਸਟੇਟ ਚੁੱਪ ਹੋ ਗਏ, ਗੁਲਾਮੀ ਦੀਆਂ ਜੰਜੀਰਾਂ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ। ਪੰਜਾਬ ਹੀ ਇਹੋ ਜਿਹਾ ਸੀ ਸਾਧ ਸੰਗਤ ਜੀ ਜਿਹਨੇ ਇਹਨੂੰ ਬਰਦਾਸ਼ਤ ਨਹੀਂ ਕਰਨਾ ਕੀਤਾ। ਅਤੇ ਯਾਦ ਰੱਖੋ ਜਦੋਂ ਭਾਰਤ ਗੁਲਾਮ ਹੋਇਆ ਪੂਰੇ ਭਾਰਤ ਦੇ ਉੱਤੇ ਈਸਟ ਇੰਡੀਆ ਕੰਪਨੀ ਦਾ ਪਰਚਮ ਬੁਲੰਦ ਹੋ ਗਿਆ, ਅੰਗਰੇਜ਼ਾਂ ਦਾ ਰਾਜ ਆ ਗਿਆ, ਉਹ ਤੋਂ 10-12 ਸਾਲ ਸਭ ਤੋਂ ਅਖੀਰ ਦੇ ਵਿੱਚ ਪੰਜਾਬ ਨੂੰ ਪਿਆਰਿਓ ਇਹਨਾਂ ਨੇ ਅੰਗਰੇਜ਼ ਰਾਜ ਸਰਕਾਰੀ ਈਸਟ ਇੰਡੀਆ ਕੰਪਨੀ ਦੇ ਰਾਜ ਦੇ ਅਧੀਨ ਲੈਣਾ ਕੀਤਾ। ਅਤੇ ਸਭ ਤੋਂ ਪਹਿਲੇ ਇਹਨਾਂ ਤੋਂ ਆਜ਼ਾਦ ਵੀ ਜਿਹੜਾ ਪੰਜਾਬ ਹੀ ਹੋਇਆ ਹੈ। ਪੰਜਾਬ ਨੇ ਪਿਆਰਿਓ, ਬਾਕੀ ਸਿਆਣੇ ਕਹਿੰਦੇ ਨਾ ਪਿਆਰਿਓ ਅਤੇ ਕੋਈ ਮਾਰਕਾ ਜਿਹੜਾ ਹੁੰਦਾ ਨਾ ਪਿਆਰਿਓ ਉਹ ਇੱਕ ਅਦਾ ਕਰਦਾ, ਲੇਕਿਨ ਫਿਰ ਜਿੱਤ ਦਾ ਸੇਰਾ ਸਾਰਿਆਂ ਨੂੰ ਪ੍ਰਾਪਤ ਹੋ ਜਾਂਦਾ। ਹੁਣ ਜੰਗ ਹੁੰਦੀ ਆ, ਯੁੱਧ ਹੁੰਦਾ ਹੈ, ਸਮਝ ਲਿਓ ਜੰਗ ਦੇ ਵਿੱਚ ਜਿਹੜੇ ਜੁਝਾਰੂ ਜਿਹੜੇ ਹੁੰਦੇ ਥੋੜ੍ਹੇ ਹੀ ਹੁੰਦੇ, ਉਹੀ ਪਿਆਰਿਓ ਦੁਸ਼ਮਣ ਨੂੰ ਮਾਰ ਕੇ ਖਤਮ ਕਰਦੇ। ਲੇਕਿਨ ਜਿੱਤ ਹੋ ਜਾਵੇ ਸਮਝੋ ਆਪਾਂ ਜਿੱਤ ਗਏ, ਸਾਰਿਆਂ ਨੇ ਕਹਿਣਾ ਜੀ ਅਸੀਂ ਜਿੱਤ ਗਏ ਅਸੀਂ ਜਿੱਤ ਗਏ। ਕਿਹਨੇ ਸਾਨੂੰ ਕਿਹਾ ਕਿ ਭਾਈ ਤੂੰ ਤਾਂ ਜੰਗ ਵਿੱਚ ਵੀ ਨਹੀਂ ਗਿਆ, ਤੂੰ ਕਿਸ ਤਰ੍ਹਾਂ ਜਿੱਤਿਆ। ਜਿੱਤਣ ਵਾਲਾ ਇੱਕ ਹੁੰਦਾ, ਲੇਕਿਨ ਪਿਆਰਿਓ ਵਾਹ ਵਾਹੀ ਸਾਰੇ ਲੈ ਲੈਂਦੇ ਹਨ। ਇਸ ਤਰ੍ਹਾਂ ਹੀ ਜਿਹੜਾ ਆਜ਼ਾਦੀ ਦੇ ਵਿੱਚ ਵੀ ਖਾਲਸੇ ਨੇ ਰੋਲ ਅਦਾ ਕਰਨਾ ਕੀਤਾ, ਬਾਕੀ ਤਾਂ ਜਿਹੜੇ ਸਟੇਟ ਬਾਕੀ ਤਾਂ ਇਲਾਕਿਆਂ ਨੂੰ ਪਿਆਰਿਓ ਮੁਫਤ ਦੀਆਂ ਰੇਵੜੀਆਂ ਮਿਲ ਗਈਆਂ, ਉਹਨਾਂ ਨੂੰ ਤਾਂ ਜਿੱਤ ਤਾਂ ਉਂਝ ਹੀ ਮਿਲ ਗਈ। ਸੰਘਰਸ਼ ਕਿਹਨੇ ਕੀਤਾ ਪਿਆਰਿਓ? ਕੋਈ ਜ਼ਿਆਦਾ ਸੰਘਰਸ਼ ਨਹੀਂ ਹੋਇਆ। ਸਭ ਤੋਂ ਜ਼ਿਆਦਾ ਮੁਗਲ ਕਾਲ ਦੇ ਵਿੱਚ ਵੀ ਧਰਮ ਨੂੰ ਬਚਾਉਣ ਦੇ ਲਈ, ਹਿੰਦੂ ਧਰਮ ਨੂੰ ਬਚਾਉਣ ਦੇ ਲਈ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਗੁਰੂ ਸਾਹਿਬ ਜੀ ਨੇ ਕਿੰਨੀਆਂ ਕੁਰਬਾਨੀਆਂ ਕਰਨੀਆਂ ਕੀਤੀਆਂ, ਉਹਦਾ ਨਤੀਜਾ ਫਿਰ ਬਾਅਦ ਦੇ ਵਿੱਚ ਇਹ ਬੇਈਮਾਨ ਕੁਛ ਲੋਕ ਹੁੰਦੇ ਪਿਆਰਿਓ, ਇੱਕ ਗੱਲ ਯਾਦ ਰੱਖਣਾ, ਸਾਰੀ ਕਈ ਵਾਰੀ ਨਾ ਆਪਾਂ ਕਿਸੇ 2-4 ਬੰਦਿਆਂ ਦੀ ਗਲਤੀ ਕਰਕੇ ਸਾਰੀ ਕਮਿਊਨਿਟੀ ਨੂੰ ਆਪਾਂ ਦੋਸ਼ ਦਿੰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਸਾਰੇ ਬੰਦੇ ਖਰਾਬ ਹਨ। ਨਹੀਂ ਪਿਆਰਿਓ, ਸਾਰੇ ਕਦੇ ਵੀ ਖਰਾਬ ਨਹੀਂ ਹੁੰਦੇ। ਆਪਾਂ ਆਪਣੇ ਅੰਦਰ ਹੀ ਝਾਤ ਮਾਰੀਏ, ਸਿੱਖਾਂ ਦੇ ਵਿੱਚ ਵੀ ਪਿਆਰਿਓ ਕਿ ਸਾਰੇ ਬ੍ਰਹਮ ਗਿਆਰੀ ਵਫਾਦਾਰ ਹੱਕ ਹਕੂਕ ਦੀ ਲੜਾਈ ਲੜਨ ਵਾਲੇ ਥੋੜ੍ਹੀ ਹਨ। ਬੇਈਮਾਨੀ ਦੀ ਗੱਲ ਕਰੀਏ ਪਿਆਰਿਓ, ਨੇ ਸਿੱਖਾਂ ਦਾ ਨੁਕਸਾਨ ਨਹੀਂ ਕਰਨਾ ਕੀਤਾ, ਉਸ ਤੋਂ ਕਈ ਗੁਣਾ ਜ਼ਿਆਦਾ ਆਪਣੇ ਬੰਦਿਆਂ ਨੇ ਸਿੱਖੀ ਦੀ, ਜਿਨ੍ਹਾਂ ਨੇ ਵੇਸ਼ ਭੂਸ਼ਾ ਧਾਰਨ ਕਰਨੀ ਕੀਤੀ, ਸਿੱਖਾਂ ਦਾ ਰੂਪ ਧਾਰਨ ਕਰਕੇ ਉਹਨਾਂ ਨੇ ਆਪਣੀਆਂ ਜੜ੍ਹਾਂ ਵੱਢਣੀਆਂ ਕੀਤੀਆਂ, ਅਤੇ ਉਸ ਤੋਂ ਜ਼ਿਆਦਾ ਤਾਂ ਪਿਆਰਿਓ ਦੁਸ਼ਮਣ ਵੀ ਸਾਡਾ ਨੁਕਸਾਨ ਨਹੀਂ ਕਰ ਸਕਿਆ। ਖੈਰ ਪਿਆਰਿਓ ਇਸ ਤਰ੍ਹਾਂ ਇਹ ਕਰਨਾ ਕੀਤਾ। ਅਸੀਂ ਵੀ ਵੇਖਦੇ ਸਾਂ ਬਚਪਨ ਦੇ ਵਿੱਚ ਬਹੁਤ ਲੰਬਾ ਸਮਾਂ, ਜਦੋਂ ਵੀ ਸੰਗਤਾਂ ਆਉਂਦੀਆਂ ਨਾ ਸਿਰਫ ਬਜ਼ੁਰਗ ਹੀ ਬਜ਼ੁਰਗ ਹੁੰਦੇ ਸਨ, ਜਾਂ ਛੋਟੇ ਛੋਟੇ ਨਿਆਣੇ ਹੋਇਆ ਕਰਦੇ ਸਨ, ਕੋਈ ਨੌਜਵਾਨ ਬੰਦਾ ਹੀ ਪਿਆਰਿਓ ਨਜ਼ਰ ਨਹੀਂ ਆਉਂਦਾ। ਇੱਕ ਤਰ੍ਹਾਂ ਦੇ ਨਾਲ ਜਵਾਨੀ ਨੂੰ ਹੀ ਪਿਆਰਿਓ ਇਹਨਾਂ ਨੇ ਖਤਮ ਕਰ ਦੇਣਾ ਕੀਤਾ। ਅਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਜਿਹੜੇ ਹੋਏ ਉਹਨਾਂ ਨੇ ਵੀ ਪਿਆਰਿਓ ਜਦੋਂ ਇਹ ਕੀਤਾ, ਮਨੁੱਖੀ ਅਧਿਕਾਰ ਦੇ ਰਾਹੀਂ ਉਹਨਾਂ ਨੇ ਇਹਨਾਂ ਨੂੰ

ਘਰੇ ਦੇ ਵਿੱਚ ਖੜੇ ਕਰਨ ਦਾ ਯਤਨ ਕਰਨਾ ਕੀਤਾ ਤੇ ਕਈ ਅਣਪਛਾਣੀਆਂ ਲਾਸ਼ਾਂ ਜਿਹੜੀਆਂ ਹਨ ਉਹਨਾਂ ਨੂੰ ਵਾਰਿਸ ਬਣ ਕਰਕੇ ਤੇ ਉਹਨਾਂ ਦਾ ਸੰਸਕਾਰ ਕਰਾਇਆ, ਪੜਤਾਲ ਕੀਤੀ। ਜਿਨ੍ਹਾਂ ਮਾਂ ਬਾਪ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਬੱਚਿਆਂ ਨੂੰ ਮਾਰ ਦਿੱਤਾ ਗਿਆ, ਉਹ ਅੱਜ ਵੀ ਸਮਝਦੇ ਸੀ ਕਿ ਸਾਡਾ ਬੱਚਾ ਜੀਵਿਤ ਹੋਵੇਗਾ, ਪਤਾ ਨਹੀਂ ਇਹਨਾਂ ਦੇ ਡਰ ਤੋਂ ਨਿਕਲ ਗਿਆ ਹੋਵੇਗਾ। ਉਹਨਾਂ ਨੂੰ ਜਾ ਕਰਕੇ ਦੱਸਿਆ ਕਿ ਭਾਈ ਇਹਨਾਂ ਬੇਈਮਾਨਾਂ ਨੇ ਤੁਹਾਡੇ ਬੱਚਿਆਂ ਨੂੰ ਕੋਹ ਕੋਹ ਕਰਕੇ ਮਾਰਨਾ ਕੀਤਾ। ਸਾਧ ਸੰਗਤ ਜੀ, ਵੇਖਿਆ ਜਾਵੇ ਤਿੰਨ ਘੱਲੂ ਘਰਿਆਂ ਦੇ ਵਿੱਚ 84 ਦਾ ਜਿਹੜਾ ਇਹ ਭਾਣਾ ਵਰਤਿਆ ਲੱਖਾਂ ਦੀ ਤਾਦਾਦ ਦੇ ਵਿੱਚ, ਅਨੁਮਾਨ ਤੌਰ ਤੇ ਪਿਆਰਿਓ 7-8 ਲੱਖ ਤੋਂ ਵੱਧ ਇਸ ਘੱਲੂਘਾਰੇ ਦੀ ਭੇਟ ਸਿੰਘ ਚੜ ਗਏ ਸਨ। ਉਸ ਵੇਲੇ ਮਰਨ ਵਾਲੇ ਵੀ ਪਿਆਰਿਓ ਜਿਹੜੇ ਪੁਲਸੀਏ ਜਾਂ ਔਰ ਜਿਹੜੇ ਇਹੋ ਜਿਹੇ ਬੰਦੇ ਉਹ ਵੀ ਸਿੱਖ ਤੇ ਮਰਨ ਵਾਲੇ ਵੀ ਜਿਹੜੇ ਸਿੱਖ ਸਨ। ਬਹੁਤ ਵੱਡਾ ਪਿਆਰਿਓ ਇੱਕ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ। ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਇਹਨਾਂ ਨੇ ਵੇਖਿਆ, ਕਹਿੰਦੇ ਸੀ ਕਿ ਭਾਈ ਇੱਥੇ ਅੱਤਵਾਦੀ ਵੱਖਵਾਦੀ ਜਿਹੜੇ ਹਨ ਇਹ ਅੰਦਰ ਵੜ ਗਏ, ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਵਿੱਚ ਵੜ ਗਏ, ਇਹਨਾਂ ਨੂੰ ਆਪਾਂ ਨੇ ਬਾਹਰ ਕੱਢਣਾ ਹੈ। ਤੇ ਉਸ ਵੇਲੇ ਪਿਆਰਿਓ ਦੇਖੋ, ਕਈਆਂ ਨੇ ਇਹ ਸਲਾਹ ਦਿੱਤੀ, ਇਹ ਕਿਹਾ ਤੇ ਤੁਸੀਂ ਇੱਕ ਕੰਮ ਕਰਨਾ ਕਰੋ, ਘੇਰਾ ਪਾ ਲਿਓ। ਤੁਸੀਂ ਕਹਿੰਦੇ ਨਾ ਭਾਈ ਇਹ ਅੱਤਵਾਦੀ ਹੈ, ਵੱਖਵਾਦੀ ਹੈ, ਇਹ ਦੇਸ਼ ਨੂੰ ਤੋੜਨਾ, ਉਹਨਾਂ ਦੇ ਮੁਤਾਬਕ ਮੈਂ ਕਹਿ ਰਿਹਾ ਹਾਂ। ਵੱਡੇ ਵੱਡੇ ਸਿਆਣਿਆਂ ਨੇ ਵੀ ਜਿਹੜੇ ਸੁਹਿਰਦਤਾ ਵਾਲੇ ਸਨ ਉਹਨਾਂ ਨੇ ਇਹੀ ਕਿਹਾ ਕਿ ਭਾਈ ਸਿੱਧਾ ਹਮਲਾ ਨਹੀਂ ਕਰਨਾ ਚਾਹੀਦਾ, ਇਹਦੇ ਨਤੀਜੇ ਬਹੁਤ, ਇਹਦਾ ਪਰਿਣਾਮ ਬਹੁਤ ਬੁਰਾ ਹੋਵੇਗਾ, ਬਹੁਤ ਲੰਬਾ ਸਮਾਂ ਤੱਕ ਇਹ ਅੱਗ ਇੱਕ ਵਾਰੀ ਲੱਗ ਗਈ ਨਾ ਇਹਨੂੰ ਬੁਝਾਉਣਾ ਔਖਾ ਹੋ ਜਾਵੇਗਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇੰਜ ਨਾ ਆਪਾਂ ਕਰੀਏ, ਘੇਰਾ ਪਾ ਲਈਏ, ਘੇਰਾ ਪਾ ਕਰਕੇ ਇਹਨਾਂ ਨੂੰ ਮਜਬੂਰ ਕਰੀਏ ਕਿ ਇਹ ਬਾਹਰ ਆ ਜਾਣ, ਆਪਾਂ ਹੱਥ ਨਹੀਂ ਚੱਕਣਾ, ਗੋਲੀ ਨਹੀਂ ਚਲਾਉਣੀ ਹੈ। ਇਸ ਕਰਕੇ ਇਹਨਾਂ ਨੇ ਕਿਹਾ, ਲੇਕਿਨ ਪਿਆਰਿਓ ਉਸ ਵੇਲੇ ਦੀ ਜ਼ਾਲਮ ਸਰਕਾਰ ਜਿਹੜੀ ਖੁਦ ਬੀਬੀ ਇੰਦਰਾ ਜਿਹੜੀ ਹੈ ਉਹ ਚਾਹੁੰਦੀ ਸੀ ਕਿ ਭਾਈ, ਕਿਉਂਕਿ ਬੜੀ ਕਾੜੀ ਪਈ ਹੋਈ ਸੀ ਉਹਨੂੰ, ਉਹ ਉਹਨੇ ਸਿੱਖਾਂ ਨੂੰ ਖਲਨਾਇਕ ਬਣਾਉਣਾ ਕੀਤਾ। ਉਹਨੇ ਵੇਖਿਆ, ਕਿਉਂਕਿ ਕੱਲ੍ਹ ਜੋ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਇਹ ਰਾਜਨੈਤਿਕ ਲੋਕ ਕਿਸੇ ਨੇ ਕਿਸੇ ਨੂੰ ਪਿਆਰਿਓ ਆਪਣਾ ਦੁਸ਼ਮਣ ਬਣਾ ਕਰਕੇ ਰੱਖਦੇ ਅਤੇ ਆਮ ਲੋਕਾਂ ਨੂੰ ਉਹਨਾਂ ਦਾ ਹੀ ਪਹਿ ਦਿੱਤਾ ਜਾਂਦਾ ਕਿ ਦੇਖੋ ਜੀ ਉਹ ਬੰਦੇ ਬੜੇ ਖਤਰਨਾਕ, ਉਹ ਤੁਹਾਨੂੰ ਜੇ ਅਸੀਂ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਕੀਤਾ ਤੁਹਾਨੂੰ ਇਹ ਕਰ ਦੇਣਗੇ, ਦੇਸ਼ ਨੂੰ ਤੋੜ ਦੇਣਗੇ, ਤੁਹਾਨੂੰ ਸਾਰਿਆਂ ਨੂੰ ਮਾਰ ਦੇਣਗੇ, ਖਤਮ ਕਰ ਦੇਣਗੇ। ਅਤੇ ਲੋਕ ਵੀ ਜਿਹੜੇ ਪਿਆਰਿਓ ਜਿਹੜੇ ਹੁੰਦੇ ਹਨ, ਕਈ ਵਾਰੀ ਪੜ੍ਹਿਆ ਲਿਖਿਆ ਵੀ ਬੰਦਾ ਜਿਹੜਾ ਉਹ ਵੀ ਉਹਨਾਂ ਦੇ ਝਾਂਸੇ ਵਿੱਚ ਫਸ ਜਾਂਦਾ, ਆਮ ਪਬਲਿਕ ਉਹਨਾਂ ਦੇ ਬੋਲਬਾਲੇ ਵਿੱਚ ਆ ਜਾਂਦੇ, ਕਹਿ ਦਿੰਦੇ ਕਿ ਜੀ ਹਾਂਜੀ ਇਹ ਸਾਡੇ ਦੁਸ਼ਮਣ ਹਨ। ਉਹਨਾਂ ਨੇ ਜੋ ਪਲਾਨ ਬਣਾਈ ਉਹਦੇ ਵਿੱਚ ਸੱਚ ਪਿਆਰਿਓ ਕਾਮਯਾਬ ਵੀ ਹੋਏ। ਉਸ ਵੇਲੇ ਹਿੰਦੁਸਤਾਨ ਦੇ ਲੋਕਾਂ ਨੇ ਜ਼ਿਆਦਾ ਕਰਕੇ ਇਹੀ ਵੇਖਿਆ ਕਿ ਭਾਈ ਇਹ ਸਿੱਖ ਜਿਹੜੇ ਹਨ ਇਹਨਾਂ ਦੇ ਕਰਕੇ ਦੇਸ਼ ਨੂੰ ਖਤਰਾ ਹੈ, ਇਹ ਅੱਤਵਾਦੀ ਵੱਖਵਾਦੀ ਹਨ ਕਰਕੇ। ਉਸ ਵੇਲੇ ਸਾਧ ਸੰਗਤ ਜੀ, ਫੌਜ ਦੇ ਜਰਨੈਲ ਜਿਹੜੇ ਐਸ ਕੇ ਸਿਨਹਾ ਜੀ ਸਨ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਕਮਾਂਡ ਸਾਂਭੋ, ਫੌਜੀ ਕਾਰਵਾਈ ਜਿਹੜੀ ਹੈ ਇਹ ਤੁਸੀਂ ਕਰਨਾ ਕਰੋ, ਫੌਜੀ ਕਾਰਵਾਈ ਕਰਕੇ ਇਹਨਾਂ ਨੂੰ ਨਾ ਬਾਹਰ ਕੱਢਣਾ ਕਰੋ, ਇਹਨਾਂ ਨੂੰ ਖਤਮ ਕਰਨਾ ਕਰੋ। ਅਤੇ ਉਸ ਵੇਲੇ ਐਸ ਕੇ ਸਿਨਹਾ ਜਿਹੜਾ ਜਰਨੈਲ ਹੈ ਫੌਜ ਦਾ, ਉਹਨੇ ਬਹੁਤ ਪਿਆਰ ਦੇ ਨਾਲ, ਸੁਹਿਰਦਤਾ ਦੇ ਨਾਲ ਉਹਨੇ ਬਹੁਤ ਸਮਝਾਉਣ ਦਾ ਯਤਨ ਕੀਤਾ। ਉਹਨੇ ਕਿਹਾ ਕਿ ਦੇਖੋ ਫੌਜ ਜਿਹੜੀ ਹੁੰਦੀ ਹੈ, ਫੌਜੀ ਕਾਰਵਾਈ ਜਿਹੜੀ, ਕਦੇ ਵੀ ਤੁਸੀਂ ਦੇਖੋ ਫੌਜੀ ਜਿਹੜੇ ਹਨ ਆਪਣੇ ਦੇਸ਼ ਦੇ ਨਾਗਰਿਕਾਂ ਦੇ ਉੱਤੇ ਉਹ ਹੱਥ ਨਹੀਂ ਚੁੱਕਦੇ ਹਨ। ਫੌਜੀ ਦਾ ਇੱਕ ਨਿਯਮ ਹੁੰਦਾ ਹੈ, ਉਹ ਆਪਣੇ ਦੇਸ਼ ਦੇ ਬਾਸ਼ਿੰਦੇ ਜਿਹੜੇ ਹਨ ਉਹਨਾਂ ਦੇ ਉੱਤੇ ਉਹ ਹੱਥ ਨਹੀਂ ਚੱਕਦੇ, ਉਹਨਾਂ ਦੇ ਉੱਤੇ ਵਾਰ ਨਹੀਂ ਕਰਦੇ ਹਨ। ਕੋਈ ਬਾਹਰੀ ਤਾਕਤਾਂ ਜਿਹੜੀਆਂ ਦੂਜੇ ਦੇਸ਼ ਵਾਲੇ ਨੇ ਹਮਲਾ ਕਰ ਦਿੱਤਾ ਅਤੇ ਦੂਜੇ ਦੇਸ਼ ਤੋਂ ਕੋਈ ਅੱਤਵਾਦੀ ਆਏ, ਦੂਜੇ ਦੇਸ਼ ਦਾ ਅੱਤਵਾਦੀ ਹੋਵੇ, ਵੱਖਵਾਦੀ ਹੋਵੇ, ਹਮਲਾਵਰ ਹੋਵੇ, ਹਾਂ ਫੌਜੀ ਉਸ ਵੇਲੇ ਆਪਣੀ ਕਾਰਵਾਈ ਕਰਦਾ, ਲੇਕਿਨ ਆਪਣੇ ਦੇਸ਼ ਦਾ ਕੋਈ ਬੰਦਾ ਜਦੋਂ ਕਿਸੇ ਕਾਰਨ ਕਰਕੇ ਕੋਈ ਗਲਤ ਕੰਮ ਇਹ ਹੋ ਜਾਵੇ ਉਹਦੇ ਉੱਤੇ ਫੌਜੀ ਹੱਥ ਨਹੀਂ ਚੁੱਕਦੇ ਹਨ, ਇਹ ਤਾਂ ਕਾਨੂੰਨ ਦੇ ਖਿਲਾਫ ਹੈ। ਉਹਨੇ ਕਿਹਾ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ, ਕਿਹਾ ਕੋਈ ਕਾਨੂੰਨ ਆਦਿਕ ਨਹੀਂ ਹੈ, ਤੂੰ ਦੱਸ ਭਾਈ ਤੂੰ ਹਮਲਾ ਕਰਨਾ ਕਿ ਨਹੀਂ ਕਰਨਾ। ਔਰ ਉਹਨੇ ਪਿਆਰਿਓ ਐਸ ਕੇ ਸਿਨਹਾ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਕਿ ਜੇ ਇਹਦੇ ਉੱਤੇ ਆਪਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਅਤੇ ਇਹ ਕੰਪਲੈਕਸ ਦੇ ਉੱਤੇ ਜੇ ਆਪਾਂ ਨੇ ਫੌਜੀ ਕਾਰਵਾਈ ਕੀਤੀ, ਇਹਦੇ ਪਰਿਣਾਮ ਜਿਹੜੇ ਨਾ ਬਹੁਤ ਬੁਰੇ ਸਾਨੂੰ ਭੁਗਤਣੇ ਪੈਣਗੇ, ਇਹ ਅੱਗ ਇਹੋ ਜਿਹੀ ਅੱਗ ਹੋਵੇਗੀ, ਇਹ ਅੱਗ ਨੂੰ ਜਦੋਂ ਸਿਆਣੇ ਕਹਿੰਦੇ ਨਾ ਅੱਗ ਜਦੋਂ ਲੱਗਦੀ ਨਾ ਪਿਆਰਿਓ ਨਿੱਕੀ ਜਿਹੀ ਚਿਣਗ ਦੇ ਵਿੱਚੋਂ ਅੱਗ ਪ੍ਰਗਟ ਹੋ ਜਾਂਦੀ ਹੈ। ਕਈ ਵਾਰੀ ਵੱਡੇ ਵੱਡੇ ਜੰਗਲ ਜਦੋਂ ਸੜਦੇ
ਤੇ ਉਹਦੇ ਆਪਾਂ ਵੇਖਦੇ ਹਾਂ ਇੰਨਾ ਵੱਡੀ ਵਿਸ਼ਾਲ ਅੱਗ ਲੱਗੀ ਹੋਈ, ਵੱਡਾ ਜੰਗਲ ਸੜ ਗਿਆ, ਉਹਦੇ ਲਈ ਵੱਡੀ ਅੱਗ ਦੀ ਲੋੜ ਨਹੀਂ ਪੈਂਦੀ, ਉਹਦੇ ਲਈ ਤਾਂ ਪਿਆਰਿਓ ਚਿਣਗ ਹੀ ਕਾਫੀ ਹੁੰਦੀ ਹੈ। ਨਿੱਕੀ ਜੀ ਚਿਣਕ ਲਾ ਦਿਓ ਪਿਆਰਿਓ, ਉਹ ਫਿਰ ਪੂਰਾ ਕਈ ਹਜ਼ਾਰ ਕਿਲੋਮੀਟਰ ਤੱਕ ਜੰਗਲਾਂ ਨੂੰ ਸਵਾਹ ਕਰ ਦਿੰਦੀ ਹੈ। ਇੱਕ ਵਾਰੀ ਅੱਗ ਵੱਧ ਜਾਵੇ, ਬੇਕਾਬੂ ਹੋ ਜਾਵੇ, ਉਹਨੂੰ ਬੁਝਾਉਣਾ ਉਹਨੂੰ ਰੋਕਣਾ ਬੜਾ ਕਠਿਨ ਹੋ ਜਾਂਦਾ। ਇਸ ਤਰ੍ਹਾਂ ਹੀ ਉਹਨਾਂ ਨੇ ਸਮਝਾਇਆ, ਕਿਹਾ ਇਹ ਬਹਾਦਰ ਕੌਮ ਹੈ, ਇਹ ਅਣਖੀਲੇ ਹਨ, ਜੇ ਉਹਨਾਂ ਦੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਜਾਂ ਇਹਨਾਂ ਦੇ ਕੰਪਲੈਕਸ ਦੇ ਉੱਤੇ ਆਪਾਂ ਨੇ ਪ੍ਰਵੇਸ਼ ਕੀਤਾ, ਇਹ ਤਾਂ ਇਹੋ ਜਿਹੀ ਗੱਲ ਹੋਵੇਗੀ। ਦੁਨੀਆਂ ਦੇ ਵਿੱਚ ਵਸਣ ਵਾਲਾ ਕੋਈ ਵੀ ਗੁਰੂ ਕਾ ਸਿੱਖ ਉਹਦੀ ਛਾਤੀ ਦੇ ਉੱਤੇ ਵਾਰ ਵਾਂਗੂ ਉਹਨਾਂ ਨੇ ਇਹਨੂੰ ਵੇਖਣਾ ਹੈ। ਇਹ ਨਹੀਂ ਕਹਿਣਾ ਕਿ ਭਾਈ ਕਿ ਇੱਥੇ ਚਲੋ ਕੋਈ ਗਲਤ ਹੋਇਆ ਕੀ ਹੋਇਆ, ਉਹਨਾਂ ਨੇ ਕਹਿਣਾ ਕਿ ਸਾਡੀ ਛਾਤੀ ਦੇ ਉੱਤੇ ਵਾਰ ਕੀਤਾ ਗਿਆ, ਤੇ ਜਦੋਂ ਤੱਕ ਦੁਨੀਆਂ ਵਿੱਚ ਇੱਕ ਵੀ ਸਿੰਘ ਰਹੇਗਾ ਉਹਨੇ ਇਹਦਾ ਬਦਲਾ ਜ਼ਰੂਰ ਲੈਣਾ। ਇਸ ਕਰਕੇ ਉਹਨੇ ਬੀਬੀ ਨੂੰ ਸਮਝਾਇਆ, ਉਸ ਵੇਲੇ ਦੇ ਜਿਹੜੇ ਮਿਨਿਸਟਰ ਉਹਨਾਂ ਨੂੰ ਵੀ ਸਮਝਾਇਆ ਕਿ ਭਾਈ ਇਹ ਅਖੀਰਲਾ ਵਿਕਲਪ ਨਹੀਂ ਹੈ, ਬਹੁਤ ਸਾਰੇ ਰਾਸਤੇ ਹਨ, ਜੇ ਤੁਸੀਂ ਇਹਨਾਂ ਨੂੰ ਕਰਨਾ ਨਾ, ਉਹਨੇ ਪਲਾਨਿੰਗ ਵੀ ਦੱਸੀ ਹੈ, ਤੁਸੀਂ ਆਪਾਂ ਘੇਰਾ ਪਾ ਲਈਏ ਤੇ ਕਟਅਪ ਕਰ ਦੇਣਾ ਕਰੀਏ, ਰਾਸ਼ਨ ਪਾਣੀ ਰੋਕ ਦਿਓ, ਪਾਣੀ ਦਾ ਜਿਹੜਾ ਸਪਲਾਈ ਕੱਟ ਕਰ ਦਿਓ, ਬਿਜਲੀ ਦੀ ਸਪਲਾਈ ਕੱਟ ਕਰ ਦਿਓ, ਘੇਰਾ ਪਾ ਕਰਕੇ ਆਪਾਂ ਉਹਨਾਂ ਨੂੰ ਮਜਬੂਰ ਕਰ ਦੇਵਾਂਗੇ ਕਿ ਭਾਈ ਤੁਸੀਂ ਬਾਹਰ ਨਿਕਲ ਕੇ ਆਓ, ਤੇ ਉਹਦੇ ਨਾਲ ਦੇਖੋ ਇਹ ਤੇਰੀ ਵੀ ਰਹਿ ਜਾਵੇਗੀ, ਉਹਨਾਂ ਦੀ ਵੀ ਰਹਿ ਜਾਵੇਗੀ, ਇਹ ਗੱਲ ਜਿਹੜੀ ਹੈ ਇਹ ਅੱਗ ਜਿਹੜੀ ਹੈ ਨਹੀਂ ਵਧੇਗੀ, ਇਹਦੇ ਨਾਲ ਇਹ ਮਾਮਲਾ ਸਦਾ ਲਈ ਖਤਮ ਹੋ ਜਾਵੇਗਾ। ਲੇਕਿਨ ਉਸ ਵੇਲੇ ਜਿਹੜੇ ਬੇਈਮਾਨ ਬੰਦੇ ਸੱਤਾ ਵਿੱਚ ਬੈਠੇ ਹੋਏ ਉਹ ਇੰਨੇ ਕਾੜੇ ਪਏ ਹੋਏ ਸਨ, ਉਹ ਚਾਹੁੰਦੇ ਸੀ ਕਿ ਆਪਾਂ ਕੰਮ ਕਰੀਏ, ਕਿਉਂਕਿ ਪਿਆਰਿਓ ਇਹਨੇ ਆਪ ਰਿਸਰਚ ਕਰਾਉਣਾ ਕੀਤਾ। ਹੁਣ ਪਿਆਰਿਓ ਆਪ ਨੇ ਵੇਖਿਆ ਹੋਵੇਗਾ, ਮੈਂ ਅੰਦਰ ਦੀਆਂ ਗੱਲਾਂ ਦੱਸ ਰਿਹਾ, ਬਹੁਤ ਬਰੀਕ ਗੱਲਾਂ ਜਿਹੜੀਆਂ। ਅੱਜ ਵੀ ਜਦੋਂ ਇਲੈਕਸ਼ਨ ਲੱਗਦੇ ਨਾ ਪਿਆਰਿਓ, ਤੇ ਕਦੇ ਆਪ ਦੇਖੋ ਉਹਨਾਂ ਦਾ ਇੱਕ ਸਰਵੇ ਕਰਨ ਵਾਲੇ ਹੁੰਦੇ ਹਨ, ਇਲੈਕਸ਼ਨ ਤੋਂ ਇੱਕ ਦੋ ਮਹੀਨਾ ਜਾਂ 6-7 ਮਹੀਨੇ ਸਾਲ ਭਰ ਪਹਿਲਾਂ ਹੀ ਉਹ ਸਰਵੇ ਕਰ ਦਿੰਦੇ ਕਿ ਭਾਈ ਜੇ ਇਲੈਕਸ਼ਨ ਲੱਗੀ, ਜੇ ਵੋਟਾਂ ਪਈਆਂ, ਇਹਨਾਂ ਨੂੰ ਇੰਨੀਆਂ ਸੀਟਾਂ ਮਿਲਣਗੀਆਂ, ਇਹਨਾਂ ਨੂੰ ਇੰਨੀਆਂ ਮਿਲਣਗੀਆਂ। ਫਿਰ ਕਈ ਵਾਰੀ ਵੇਖਦੇ ਹਾਂ ਕਈ ਬੰਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ, ਸੱਤਾਧਾਰੀ ਬੰਦੇ ਜਿਹੜੇ ਹੁੰਦੇ, ਕਿ ਭਾਈ ਸਾਡੀਆਂ ਸੀਟਾਂ ਘੱਟ ਰਹੀਆਂ, ਆਪਾਂ ਹਾਰ ਜਾਣਾ ਹੈ, ਸੱਤਾ ਦੇ ਖਾਤਰ ਕੁਰਸੀਆਂ ਦੇ ਖਾਤਰ ਪਿਆਰਿਓ ਬੰਦਾ ਸਭ ਕੁਛ ਕਰ ਜਾਂਦਾ, ਉਹ ਫਿਰ ਇਹੋ ਜਿਹੀਆਂ ਵਿਉਂਤਾਂ ਬਣਾਉਂਦੇ ਹਨ। ਤੇ ਫਿਰ ਜਦੋਂ ਵੀ ਪਿਆਰਿਓ ਇਲੈਕਸ਼ਨ, ਵੱਡੇ ਇਲੈਕਸ਼ਨ ਆਦਿਕ ਆਉਂਦੇ, ਕਈ ਵਾਰੀ ਬੇਈਮਾਨ ਬੰਦੇ ਕੀ ਕਰਦੇ ਹਨ, ਉਹਦੇ ਸਾਹਮਣੇ ਸਾਹਮਣੇ ਕਿਹਦੇ ਨਾਲ ਜੰਗ ਛੇੜ ਲੈਂਦੇ, ਔਰ ਜੰਗ ਦੇ ਵਿੱਚ ਪਿਆਰਿਓ ਕਿੱਥੇ ਵੀ ਹਰ ਕੋਈ ਦੇਸ਼ ਦਾ ਇੱਕ ਕਾਨੂੰਨ ਕਹਿੰਦਾ ਜਦੋਂ ਕਿਹਦੇ ਨਾਲ ਜੰਗ ਲੱਗ ਜਾਵੇ, ਯੁੱਧ ਹੋ ਜਾਵੇ, ਤੇ ਉਸ ਵੇਲੇ ਨਾ ਤੇ ਜਿਹੜੀ ਮੌਜੂਦਾ ਸਰਕਾਰ ਜਿਹੜੀ ਹੈ ਉਹਨੂੰ ਫੁੱਲ ਅਥਾਰਟੀ ਮਿਲ ਜਾਂਦੀ ਹੈ, ਫੁੱਲ ਉਹਨੂੰ ਪਾਵਰ ਮਿਲ ਜਾਂਦੇ ਹਨ। ਇਹ ਇਸ ਤਰ੍ਹਾਂ ਹੀ ਚਾਹੁੰਦੇ ਸੀ ਕਿ ਭਾਈ ਕੋਈ ਇਹੋ ਜਿਹੀ ਗੱਲ ਹੋਵੇ ਜਿਹਦਾ ਆਪਾਂ ਫਾਇਦਾ ਚੱਕੀਏ, ਤੇ ਇਹਨਾਂ ਨੇ ਵੇਖਿਆ ਸੌਫਟ ਕਾਰਨਰ ਵੇਖਿਆ ਕਿ ਗੁਰੂ ਕੇ ਸਿੱਖਾਂ ਨੂੰ ਟਾਰਗੇਟ ਕਰਨਾ ਕਰੋ, ਇਹਨਾਂ ਨੂੰ ਅੱਤਵਾਦੀ ਵੱਖਵਾਦੀ ਦੇਸ਼ ਤੋੜਨ ਵਾਲੇ ਆਦਿਕ ਬਣਾਓ, ਬਣਾ ਕਰਕੇ ਲੋਕਾਂ ਦੇ ਵਿੱਚ ਪੇਸ਼ ਕਰਕੇ ਦੱਸੋ ਕਿ ਦੇਖੋ ਜੀ ਆਹ ਬੀਬੀ ਨਹੀਂ ਹੁੰਦੀ ਤਾਂ ਇਹ ਦੇਸ਼ ਖਤਮ ਹੋ ਜਾਣਾ ਸੀ, ਕਈ ਟੁਕੜਿਆਂ ਦੇ ਵਿੱਚ ਇਹ ਹੋ ਜਾਣਾ ਸੀ, ਇਹਦਾ ਮੈਨੂੰ ਰਾਜਨੀਤਿਕ ਲਾਭ ਵੀ ਮਿਲੇਗਾ, ਤਾਂ ਮਿਲਿਆ ਵੀ ਪਿਆਰਿਓ। ਉਹ ਤੋਂ ਬਾਅਦ ਜਦੋਂ ਚੋਣਾਂ ਪਈਆਂ ਤੇ ਸਭ ਤੋਂ ਹੈਟ੍ਰਿਕ ਰੂਪ ਦੇ ਵਿੱਚ, ਸਭ ਤੋਂ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦੀਆਂ ਸੀਟਾਂ ਲੈ ਕਰਕੇ ਉਹੀ ਪਾਰਟੀਆਂ ਆਈਆਂ। ਲੇਕਿਨ ਲੋਕ ਵੀ ਦੇਖੋ ਕਿਹੋ ਜਿਹੇ ਹੁੰਦੇ ਹਨ, ਸੱਚ ਅਤੇ ਝੂਠ ਦਾ ਪਿਆਰਿਓ ਕੋਈ ਨਿਰਣਾ ਨਹੀਂ ਕਰਦਾ। ਲੋਕਾਂ ਦੀ ਤਾਂ ਇਹੋ ਜਿਹੀ ਹਾਲ ਹੈ, ਜੋ ਮਹਾਰਾਜ ਨੇ ਵੀ ਕਿਹਾ ਨਾ, ਜਗ ਕੀ ਭੇਡਾ ਚਾਲ ਚਲਤੇ ਕੇ ਪਾਛੈ ਚਲੈ, ਜਗਤ ਦੀ ਪਿਆਰਿਓ ਭੇਡ ਚਾਲ ਹੁੰਦੀ ਹੈ, ਜਿਸ ਤਰ੍ਹਾਂ ਭੇਡਾਂ ਜਿਹੜੀਆਂ ਇੱਕ ਵਾਰੀ ਜਿਹੜਾ ਚੱਲ ਪੈਂਦਾ ਉਹਦੇ ਮਗਰ ਮਗਰ ਹੀ ਚੱਲਦੇ, ਲੋਕਾਂ ਨੇ ਵੀ ਪਿਆਰਿਓ ਬਹੁਮਤ ਦੇ ਕਰਕੇ ਉਹਨਾਂ ਨੂੰ ਹੀ ਬਾਅਦ ਦੇ ਵਿੱਚ ਜਿਤਾਉਣਾ ਕੀਤਾ, ਉਹੀ ਪਾਰਟੀ ਦੁਬਾਰਾ ਆਈ। ਖੈਰ ਪਿਆਰਿਓ ਉਹਨੇ ਜਦੋਂ ਕਿਹਾ ਕਿ ਭਾਈ ਮੈਂ ਇਹ ਨਹੀਂ ਕਰ ਸਕਦਾ, ਉਹਨੂੰ ਫਿਰ ਜ਼ਬਰਦਸਤੀ ਕਿਹਾ ਗਿਆ ਕਿ ਭਾਈ ਤੂੰ ਹਮਲਾ ਕਰ, ਉਹਨੇ ਕਹਿ ਦਿੱਤਾ ਕਿ ਭਾਈ ਇਹ ਬਹੁਤ ਵੱਡਾ ਪਾਪ ਹੈ। ਐਸ ਕੇ ਸਿਨਹਾ ਨੇ ਖੁਦ ਕਿਹਾ, ਜਰਨੈਲ ਨੇ, ਕਿ ਬਹੁਤ ਵੱਡਾ ਪਾਪ, ਇਹ ਗੁਨਾਹ ਮੈਂ ਨਹੀਂ ਕਰ ਸਕਦਾ ਹਾਂ। ਉਸ ਵੇਲੇ ਉਹਨੂੰ ਕਿਹਾ ਕਿ ਫਿਰ ਤੂੰ ਰਿਜ਼ਾਈਨ ਦੇ। ਧੰਨ ਹੈ ਪਿਆਰਿਓ ਇਹੋ ਜਿਹੇ ਬੰਦੇ ਜਿਹੜੇ ਹਨ, ਹੈ ਤਾਂ ਹਿੰਦੂ ਹੀ ਸੀ ਨਾ ਪਿਆਰਿਓ, ਉਹਨੇ ਸਿੱਧਾ ਕਹਿ ਦਿੱਤਾ ਕਿ ਮੈਂ ਅਸਤੀਫਾ ਦੇ ਦੇਵਾਂਗਾ, ਮੈਨੂੰ ਫੌਜੀ ਜੋ ਵੀ ਹੈ ਡਿਊਟੀ ਤੋਂ ਬੇਦਖਲ ਕਰ ਦਿਓ, ਜੋ ਚਾਰਜਸ ਲਾਉਣਾ ਲਾ ਦਿਓ, ਲੇਕਿਨ ਮੈਂ ਪਵਿੱਤਰ ਅਸਥਾਨ ਦੇ ਉੱਤੇ ਹਮਲੇ ਦੀ ਕਾਰਵਾਈ ਦੀ
ਕਦੇ ਵੀ ਮੈਂ ਪੁਸ਼ਟੀ ਨਹੀਂ ਕਰ ਸਕਦਾ। ਉਹਨੇ ਅੱਗੇ ਹੋ ਕਰਕੇ ਰਿਟਾਇਰਮੈਂਟ ਲੈ ਲਿਆ, ਉਹਨੂੰ ਫੌਜ ਤੋਂ ਬਾਹਰ ਕਰ ਦਿੱਤਾ, ਵੈਦਿਆਂ ਨੂੰ ਲਾਇਆ ਗਿਆ। ਫਿਰ ਇਹਦਾ ਕਮਾਨ ਜਿਹੜਾ ਪਿਆਰਿਓ ਜਿਹੜਾ ਇਹ ਸੀ ਨਾ ਪੰਜਾਬ ਦੇ ਹੀ ਜਿਹੜਾ ਬਰਾੜ ਜਿਹੜਾ ਸੀ ਤੇ ਉਹਨੂੰ ਲਾਇਆ ਗਿਆ। ਤੇ ਦੇਖੋ ਹੈ ਤਾਂ ਉਹ ਆਪਣਾ ਹੀ ਬੰਦਾ, ਉਹਨੇ ਅੱਗੇ ਵੱਧ ਕਰਕੇ ਫਿਰ ਇਹ ਕਾਰਾ ਕਰਨਾ ਕੀਤਾ ਬੇਅੰਤ ਪਿਆਰਿਓ। ਫਿਰ ਇਹ ਨੁਕਸਾਨ ਜਦੋਂ ਹੋਇਆ, ਮੈਂ ਇੱਕ ਬੇਨਤੀ ਕਰਕੇ ਆਪਾਂ ਕਥਾ ਦੇ ਵਿੱਚ ਆਉਣਾ, ਉਸ ਵੇਲੇ ਨਾ ਪਿਆਰਿਓ ਜਦੋਂ ਇਹਨਾਂ ਨੇ ਫੌਜੀ ਕਾਰਵਾਈ ਕਰਨੀ ਕੀਤੀ, ਬਹੁਤ ਪੈਰਾਮਿਲਟਰੀ ਆਦਿਕ ਬਹੁਤ ਸਾਰਿਆਂ ਨੂੰ ਭੇਜਣਾ ਕੀਤਾ, ਜਦੋਂ ਵੇਖਿਆ ਕਿ ਫੌਜੀਆਂ ਦਾ ਬੜਾ ਨੁਕਸਾਨ ਹੋ ਰਿਹਾ, ਤੇ ਉਸ ਵੇਲੇ ਪਿਆਰਿਓ ਬੀਬੀ ਨੂੰ ਇਹਨਾਂ ਨੇ ਗਲਤ ਜਾਣਕਾਰੀ ਦਿੱਤੀ। ਜਿਹੜੇ ਇਹ ਬੰਦੇ ਹੁੰਦੇ ਨਾ ਪਿਆਰਿਓ, ਤੇ ਇਹ ਗਲਤ ਜਾਣਕਾਰੀਆਂ, ਵੱਡਿਆਂ ਨੂੰ ਕੀ ਪਤਾ ਹੁੰਦਾ, ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਹੁੰਦਾ, ਤੇ ਉਹਨੂੰ ਜਾਣਕਾਰੀ ਦੇ ਦਿੱਤੀ। ਉਹਨੂੰ ਕਿਹਾ ਕਿ ਦੇਖ ਭਾਈ, ਸਿਰਫ 2 ਘੰਟਿਆਂ ਦੇ ਵਿੱਚ ਇਹਨਾਂ ਨੂੰ ਅਸੀਂ ਇਹਨਾਂ ਦੇ ਗੋਡੇ ਟਿਕਾ ਦੇਵਾਂਗੇ, 2 ਘੰਟਿਆਂ ਦੇ ਵਿੱਚ ਇਹਨਾਂ ਨੂੰ ਸਾਫ਼ ਕਰ ਦੇਵਾਂਗੇ, ਖਤਮ ਕਰ ਦੇਵਾਂਗੇ। ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅੰਦਰ ਮਰਜੀਵੜੇ ਬੈਠੇ ਹੋਏ ਸਨ। 2 ਘੰਟਿਆਂ ਦਾ ਉਹਨੂੰ ਵੀ ਲੱਗਿਆ, ਚਲੋ ਭਾਈ 2 ਤੋਂ ਚਲੋ 4 10 ਘੰਟੇ ਲੱਗ ਜਾਣਗੇ, ਉਹ ਤੋਂ ਵੱਧ ਤਾਂ ਸਮਾਂ ਨਹੀਂ ਲੱਗੇਗਾ। ਲੇਕਿਨ ਜਦੋਂ ਜੰਗ ਭਖਦਾ ਰਿਹਾ, ਬਹੁਤ ਜ਼ਿਆਦਾ ਪਿਆਰਿਓ ਅੱਤ ਦਾ ਹੋ ਗਿਆ, ਇਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਜਦੋਂ ਨੁਕਸਾਨ ਹੋ ਗਿਆ, ਫਿਰ ਇਹਨਾਂ ਨੇ ਕਹਿ ਦਿੱਤਾ, ਹੱਥ ਖੜੇ ਕਰ ਦਿੱਤੇ, ਕਹਿ ਦਿੱਤਾ ਕਿ ਹੁਣ ਜਿਹੜਾ ਵੀ ਬੰਦਾ ਅੰਦਰ ਜਾਂਦਾ, ਕੰਪਲੈਕਸ ਦੇ ਵਿੱਚ ਪ੍ਰਵੇਸ਼ ਕਰਦਾ, ਉਹ ਮਾਰਿਆ ਜਾ ਰਿਹਾ, ਜ਼ਖਮੀ ਹੋ ਰਿਹਾ ਹੈ। ਕਿਉਂਕਿ ਸਿੰਘਾਂ ਨੇ ਇਹੋ ਜਿਹਾ ਮੋਰਚਾਬੰਦੀ ਕਰਨੀ ਕੀਤੀ ਤੇ ਕਹਿ ਦਿੱਤਾ ਹੁਣ ਕੰਮ ਬੜਾ ਔਖਾ। ਫਿਰ ਪਿਆਰਿਓ ਇਹਨਾਂ ਨੇ ਆਦੇਸ਼ ਲਿਆ ਕਿ ਭਾਈ ਕਿ ਅਸੀਂ ਟੈਂਕ ਤੋਪ ਜਿਹੜੇ ਬਖਤਰਬੰਦ ਗੱਡੀਆਂ ਜਿਹੜੀਆਂ ਉਹਨੂੰ ਅਸੀਂ ਚਾੜੀਏ। ਸਭ ਤੋਂ ਪਹਿਲੀ ਗੱਲ ਪਿਆਰਿਓ, ਕੋਈ ਵੀ ਦੇਸ਼ ਦੇ ਵਿੱਚ ਅੱਜ ਵੀ ਆਪਾਂ ਵੇਖ ਸਕਦੇ ਹਾਂ ਪਿਆਰਿਓ ਕਿ ਹਿੰਦੁਸਤਾਨ ਦੇ ਵਿੱਚ, ਮੈਂ ਇੱਕ ਵਾਰੀ ਪੜ੍ਹ ਰਿਹਾ ਸੀ, ਕਿਸੇ ਨੇ ਇੱਕ ਬੜਾ ਪਿਆਰਾ ਇਹ ਕੀਤਾ ਸੀ, ਕੋਈ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਨੈਕਸ ਲਾਈਟ ਜਿਹੜੇ ਲੋਕ ਹੁੰਦੇ ਹਨ, ਔਰ ਵੀ ਕਈ ਤਰ੍ਹਾਂ ਦੇ ਜਿਹੜੇ ਇਹ LTT ਨੈਕਸ ਲਾਈਟ ਜਿਨ੍ਹਾਂ ਨੂੰ ਆਪਾਂ ਨਕਸਲਵਾਦੀ ਆਪਣੇ ਇਲਾਕੇ ਦੇ ਵਿੱਚ ਆਂਧਰਾ ਆਦਿਕ ਦੇ ਵਿੱਚ ਬਹੁਤ ਇਹਨਾਂ ਦਾ ਪ੍ਰਭਾਵ ਹੈ, ਛੱਤੀਸਗੜ੍ਹ ਆਦਿਕ ਦੇ ਵਿੱਚ ਵੀ ਕਈ ਵਾਰੀ ਆਪ ਜੀ ਖਬਰਾਂ ਪੜ੍ਹੋ, ਪਤਾ ਲੱਗਦਾ ਜੀ 100 ਪੁਲਿਸ ਵਾਲਿਆਂ ਨੂੰ, CRPF ਵਾਲਿਆਂ ਨੂੰ, SRP ਵਾਲਿਆਂ ਨੂੰ, ਇਹਨਾਂ ਨੂੰ ਇਹਨਾਂ ਨੇ ਮਾਰ ਦਿੱਤਾ, ਇਹ ਕਰ ਦਿੱਤਾ। ਲੇਕਿਨ ਪਿਆਰਿਓ ਉਹਦੇ ਲਈ ਫਿਰ ਪੁਲਿਸ ਵਾਲੇ, SRP CRP ਵਾਲੇ ਇਹੀ ਕਾਰਵਾਈ ਕਰਦੇ ਹਨ। ਕਿਸੇ ਨੇ ਪੁੱਛਿਆ ਸੀ ਕਿ ਭਾਈ ਤੁਸੀਂ ਫੌਜੀ ਕਾਰਵਾਈ ਕਿਉਂ ਨਹੀਂ ਕਰਦੇ, ਤੇ ਉਸ ਵਿਅਕਤੀ ਨੇ ਪਿਆਰਿਓ, ਮੈਨੂੰ ਵੀ ਪਤਾ ਨਹੀਂ ਸੀ, ਉਹਨੇ ਕਿਹਾ ਕਿ ਹਰ ਇੱਕ ਦੇਸ਼ ਦਾ ਕਾਨੂੰਨ ਹੈ, ਸੰਵਿਧਾਨ ਹੈ, ਜੋ ਮਰਜ਼ੀ ਆਪਣੇ ਦੇਸ਼ ਦੇ ਵਿੱਚ ਆਪਣੀ ਸਰਜ਼ਮੀਂ ਦੇ ਵਿੱਚ ਕੋਈ ਬੰਦਾ ਵਿਗੜ ਜਾਵੇ, ਬਾਗੀ ਬਣ ਜਾਵੇ, ਗਲਤ ਪਾਸੇ ਲੱਗ ਜਾਵੇ, ਉਹਦੇ ਉੱਤੇ ਫੌਜੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ, ਇਹ ਬਹੁਤ ਵੱਡਾ ਮਹਾਪਾਪ ਹੈ, ਕਾਨੂੰਨ ਵੀ ਇਹਦੇ ਇਜਾਜ਼ਤ ਨਹੀਂ ਦਿੰਦਾ। ਉਹਦੇ ਲਈ ਆਪਾਂ ਨੇ ਯੂਨਿਟਾਂ ਬਣਾਈਆਂ, CRP ਹੋ ਗਿਆ, SRP ਹੋ ਗਿਆ, ਇਤਿਆਦਿਕ ਜਿਹੜੇ ਇਹਨਾਂ ਦੇ ਇਹਨਾਂ ਨੂੰ ਅੱਗੇ ਰੱਖ ਕਰਕੇ ਕਾਰਵਾਈ ਕਰਦੇ ਹਾਂ, ਕਿਉਂਕਿ ਇਹ ਵੀ ਲੋਕ ਜਿਹੜੇ ਹਨ ਭਟਕ ਗਏ ਹਨ, ਗਲਤ ਪਾਸੇ ਚੱਲ ਗਏ, ਸਮਝ ਲਿਓ ਇਹ ਉਹਨਾਂ ਨੇ ਸ਼ਾਸਤਰ ਚੱਕ ਲਏ, ਲੇਕਿਨ ਹੈ ਤਾਂ ਇਹੀ ਦੇਸ਼ ਦੇ ਬਾਸ਼ਿੰਦੇ, ਉਹਨਾਂ ਦੇ ਉੱਤੇ ਫੌਜੀ ਕਾਰਵਾਈ ਕਰਨੀ ਨਹੀਂ ਬਣਦੀ ਹੈ, ਭਾਵੇਂ ਸਾਡਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਇੰਨਾ ਨੁਕਸਾਨ ਕਰਾਉਂਦੇ, ਲੇਕਿਨ ਫੌਜੀ ਕਾਰਵਾਈ ਕਦੇ ਨਹੀਂ ਹੁੰਦੀ। ਲੇਕਿਨ ਇਸ ਵੇਲੇ ਪਿਆਰਿਓ ਸਾਰੇ ਨੀਤੀ ਨਿਯਮ ਕਾਇਦਾ ਕਾਨੂੰਨ ਸ਼ਿਕੇ ਦੇ ਉੱਤੇ ਟੰਗ ਕਰਕੇ ਫੌਜੀ ਕਾਰਵਾਈ ਕਰਨੀ ਕੀਤੀ। ਔਰ ਦੂਜੀ ਗੱਲ ਕਿ ਪਹਿਲਾਂ ਤਾਂ ਪਿਆਰਿਓ ਕਾਰਵਾਈ ਜਦੋਂ ਹੁੰਦੀ ਨਾ, ਚਲੋ ਕਦੇ ਇਹੋ ਜਿਹਾ ਮੌਕਾ ਆ ਜਾਵੇ ਬੰਦੂਕੀ ਕਾਰਵਾਈ ਕਰ ਸਕਦੇ ਹਾਂ, ਟੈਂਕ ਤੋਪ ਦੇ ਨਾਲ ਆਪਣੇ ਥਾਵਾਂ ਦੇ ਉੱਤੇ ਕਦੇ ਹਮਲਾ ਨਹੀਂ ਕੀਤਾ ਜਾ ਸਕਦਾ। ਕਦੇ ਸੁਣਿਆ ਕਿ ਭਾਈ ਕਿ ਭਾਰਤੀ ਫੌਜ ਨੇ ਆਪਣੀ ਬੰਦਿਆਂ ਦੇ ਉੱਤੇ ਕਿਸੇ ਇਲਾਕੇ ਦੇ ਉੱਤੇ ਟੈਂਕ ਤੋਪ ਦੇ ਨਾਲ ਹਮਲਾ ਕੀਤਾ? ਇਹਦੇ ਲਈ ਵੀ ਵਿਸ਼ੇਸ਼ ਪਰਮਿਸ਼ਨ ਦੀ ਲੋੜ ਹੁੰਦੀ ਹੈ, ਉਹ ਵੀ ਦੇ ਦਿੱਤਾ ਗਿਆ। ਜਦੋਂ ਟੈਂਕਾਂ ਤੋਪਾਂ ਬਖਤਰਬੰਦ ਗੱਡੀਆਂ ਅੰਦਰ ਆਈਆਂ ਤੇ ਉਸ ਵੇਲੇ ਪਿਆਰਿਓ ਵੇਖਿਆ, ਦੇਖੋ ਮਰਜੀਵੜੇ ਵੀ ਕਿਹੋ ਜਿਹੇ ਕਿਹੋ ਜਿਹੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਪਿਆਰਿਓ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ। ਇੱਕ ਗੁਰਮੁਖ ਪਿਆਰੇ ਦਾ ਪਿਆਰਿਓ ਮੈਂ ਜ਼ਿਕਰ ਕਰਾਂ, ਭਾਈ ਜਿਨ੍ਹਾਂ ਦਾ ਨਾਮ ਭਾਈ ਮੋਹਰ ਸਿੰਘ ਸੀ, ਇਹਨਾਂ ਦਾ ਪਿਛੋਕੜ ਜਿਹੜਾ ਪਿਆਰਿਓ ਇਹ ਬਾਹਮਣਾਂ ਦੇ ਪਰਿਵਾਰ ਵਿੱਚੋਂ ਸਨ, ਹਿੰਦੂਆਂ ਦੇ ਪਰਿਵਾਰ ਦੇ ਵਿੱਚੋਂ, ਇੰਨੇ ਵੱਡੇ ਆਲਮ ਫਾਜ਼ਲ ਵਿਦਵਾਨ ਵੇਦਾਚਾਰੀਆ ਧੁਰੰਧਰ ਪੰਡਿਤ ਸੀ ਪਿਆਰਿਓ ਹਿੰਦੂਆਂ ਦੇ ਵਿੱਚੋਂ, ਤੇ ਮਹਾਂਪੁਰਖਾਂ ਨੂੰ ਵੇਖ ਕਰਕੇ, ਉਹਨਾਂ ਦਾ ਜੀਵਨ ਵੇਖ ਕਰਕੇ ਬੜੇ ਪ੍ਰਭਾਵਿਤ ਹੋਏ, ਤੇ ਸੀ ਪਿਆਰਿਓ ਹਿੰਦੂ ਪਰਿਵਾਰ ਸਿੱਖੀ ਦੇ ਉੱਤੇ ਬਹੁਤ ਵਿਸ਼ਵਾਸ ਰੱਖਦੇ ਸਨ।
ਇਹ ਆਪ ਆਏ ਮਹਾਂਪੁਰਖਾਂ ਨੂੰ ਕਿਹਾ ਤੇ ਭਾਈ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਹਾਂ। ਤੇ ਉਸ ਵੇਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪਿਆਰਿਓ ਮੋਹਨ ਲਾਲ, ਜਿਹੜਾ ਮੋਹਨ ਲਾਲ ਤੋਂ ਮੋਹਨ ਸਿੰਘ ਸੱਜ ਗਏ, ਮੋਹਨ ਸਿੰਘ ਸੱਜ ਗਏ। ਤੇ ਇੰਨੇ ਵੱਡੇ ਵਿਦਵਾਨ ਜਦੋਂ ਕਥਾ ਕਰਦੇ ਸੀ ਨਾ ਪਿਆਰਿਓ, ਕੀਲ ਕੇ ਰੱਖ ਦਿੰਦੇ ਸਨ ਉਹਨਾਂ ਦੀ ਵਿਦਵਤਾ ਦੇ ਅੱਗੇ, ਕਹਿੰਦੇ ਸਾਰੇ ਲੋਕ ਪਾਣੀ ਭਰਦੇ। ਇੰਨੇ ਅੱਤ ਦਰਜੇ ਦੇ ਚੋਟੀ ਦੇ ਵਿਦਵਾਨ ਸਨ। ਜਦੋਂ ਉਹਨਾਂ ਮਹਾਂਪੁਰਖਾਂ ਨੂੰ ਪਤਾ ਚੱਲਿਆ ਕਿ ਇਹਨਾਂ ਜ਼ਾਲਮਾਂ ਨੇ ਹਮਲਾ ਕਰਨਾ ਕੀਤਾ, ਉਹ ਪਰਿਵਾਰ ਦੇ ਨਾਲ ਆਏ ਹੋਏ ਸਨ। ਉਹਨਾਂ ਨੇ ਵੇਖਿਆ ਕਿ ਜੇ ਟੈਂਕ, ਤੋਪ, ਇਹ ਬਖਤਰਬੰਦ ਗੱਡੀਆਂ ਜੇ ਕੰਪਲੈਕਸ ਦੇ ਵਿੱਚ ਪ੍ਰਵੇਸ਼ ਕਰ ਗਈਆਂ, ਅੰਦਰ ਦਾਖਲ ਹੋ ਗਈਆਂ, ਫਿਰ ਪਿਆਰਿਓ ਇਹਨੂੰ ਕੋਈ ਰੋਕ ਨਹੀਂ ਸਕਦਾ। ਹਾਂ, ਕੋਈ ਬੰਦਾ ਆਵੇ, ਚਲੋ ਉਹਨੂੰ ਇੱਕ ਆਪਣੀ ਮੌਤ ਦਾ ਡਰ ਹੁੰਦਾ ਕਿ ਭਾਈ ਕੋਈ ਗੋਲੀ ਨਾ ਵੱਜੇ, ਚਲੋ ਗੋਲੀ ਵੀ ਚਲਾਵੇ ਉਹਨਾਂ ਕੀ ਨੁਕਸਾਨ ਹੋਣਾ, ਲੇਕਿਨ ਤੋਪ ਦੇ ਗੋਲੇ ਜਦੋਂ ਪੈ ਜਾਣ ਤੇ ਉੱਥੇ ਤਾਂ ਇਮਾਰਤਾਂ ਦਾ ਬਹੁਤ ਵੱਡਾ, ਸ਼੍ਰੀ ਹਰਿਮੰਦਰ ਸਾਹਿਬ ਦਾ ਆਦਿਕ, ਅਕਾਲ ਤਖਤ ਸਾਹਿਬ ਜੀ ਆਦਿਕ ਅਸਥਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਰੋਕਣਾ ਹੈ। ਉਹਨਾਂ ਦੀਆਂ ਪਿਆਰਿਓ ਤਿੰਨ ਸਪੁੱਤਰੀਆਂ ਸਨ ਤੇ ਇੱਕ ਦਾ ਨਾਮ ਸਤਨਾਮ ਕੌਰ, ਦੂਜੀ ਦਾ ਨਾਮ ਵਾਹਿਗੁਰੂ ਕੌਰ, ਤੀਜੀ ਦਾ ਨਾਮ ਪਤਾ ਨਹੀਂ ਕੀ ਹੈ, ਦਾਸ ਚੇਤਾ ਭੁੱਲ ਰਿਹਾ। ਤੇ ਉਹਨਾਂ ਨੇ ਵੇਖਿਆ ਕਿ, ਔਰ ਉਹਨਾਂ ਨੂੰ ਇਹ ਵੀ ਪਤਾ ਸੀ, ਇਹ ਬਖਤਰਬੰਦ ਗੱਡੀਆਂ ਜਿਹੜੀਆਂ ਹੁੰਦੀਆਂ, ਇਹ ਟੈਂਕ ਤੋਪ ਜਿਹੜੇ ਹੁੰਦੇ ਨਾ, ਤੇ ਇਹਨਾਂ ਦੇ ਪੱਟੇ ਜਿਹੜੇ ਹੁੰਦੇ, ਚੈਨਾਂ ਜਿਹੜੀਆਂ ਹੁੰਦੀਆਂ, ਇੱਕ ਵਾਰੀ ਉਹ ਚੈਨ ਟੁੱਟ ਜਾਵੇ ਉਹ ਉੱਥੇ ਹੀ ਬਹਿ ਜਾਂਦੀਆਂ, ਅੱਗੇ ਨਹੀਂ ਵੱਧ ਸਕਦੀਆਂ। ਇਹਨਾਂ ਨੇ ਦੇਖੋ ਕਿਹੋ ਜਿਹਾ ਜਿਗਰਾ ਸੀ ਪਿਆਰਿਓ, ਗੁਰੂ ਘਰ ਦੇ ਨਾਲ, ਗੁਰੂ ਮਹਾਰਾਜ ਜੀ ਦੇ ਨਾਲ ਕਿੰਨਾ ਅਥਾਹ ਪਿਆਰ ਕਰਦੇ। ਆਪਾਂ ਵੇਖਦੇ ਹਾਂ ਲੋਕ ਪਿਆਰਿਓ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ, ਆਪਣਿਆਂ ਨੂੰ ਬਚਾਉਣ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀ ਬਲੀ ਦੇ ਦਿੰਦੇ, ਕਹਿੰਦੇ ਦੂਜੇ ਮਰਦੇ ਮਰਨ ਦਿਓ, ਸਾਡਾ ਪਰਿਵਾਰ ਬਚ ਕੇ ਰਹਿਣਾ ਚਾਹੀਦਾ। ਜਦੋਂ ਪਿਆਰਿਓ ਸਿੱਖੀ ਦੀ ਗੱਲ ਆਈ, ਗੁਰੂ ਘਰ ਦੀ ਬਚਾਉਣ ਦੀ ਗੱਲ ਆਈ, ਉਹਨਾਂ ਨੇ ਆਪਣੀ ਬੱਚੀ, ਵੱਡੀ ਬੱਚੀ ਸਤਨਾਮ ਕੌਰ, ਉਹਦੇ ਨਾਲ RDX ਜਿਹੜਾ ਬੰਬ ਦਾ ਗੋਲਾ ਬੰਨ ਕਰਕੇ ਉੱਥੇ ਸੁੱਟ ਦਿੱਤਾ ਪਿਆਰਿਓ। ਤੇ ਉਹ ਜਾ ਕਰਕੇ ਬੱਚੀ ਵਜੀ ਤੇ ਉਹ ਬਲਾਸਟ ਹੋਇਆ, ਟੋਪ ਜਿਹੜਾ ਪਿਆਰਿਓ ਉੱਥੇ ਬਹਿ ਗਿਆ, ਉਹਦੀ ਚੈਨ ਟੁੱਟ ਗਈ, ਇੱਕ ਜਿਹੜਾ ਤੋਪ ਜਿਹੜੀ ਆਈ ਸੀ ਬਖਤਰਬੰਦ ਉਹ ਉੱਥੇ ਬੈਠ ਗਈ। ਫਿਰ ਦੂਜੀ ਤੋਪ ਜਦੋਂ ਆਈ, ਉਹਨਾਂ ਨੇ ਜੁਗਤੀ ਮੁਕਤੀ ਦੇ ਨਾਲ ਦੂਜੀ ਲੜਕੀ ਜਿਹੜੀ ਹੈ ਉਹਨੂੰ ਵੀ ਪਿਆਰਿਓ ਇਹ ਕਰਕੇ ਪਾਇਆ ਤੇ ਉਹ ਵੀ ਉੱਡ ਗਈ, ਉਹਦੇ ਚੀਥੜੇ ਉੱਡ ਗਏ, ਲੇਕਿਨ ਉਹ ਤੋਪ ਜਿਹੜਾ ਪਿਆਰਿਓ ਜੋ ਅੰਦਰ ਆ ਰਹੀ ਸੀ ਉਹ ਉੱਥੇ ਹੀ ਖੜ ਗਈ, ਉਹ ਵੀ ਉੱਥੇ ਬਹਿ ਗਈ। ਤੀਜੀ ਬੱਚੀ ਨੂੰ ਵੀ ਬੰਨ ਕੇ ਜਦੋਂ ਲਾ ਰਹੇ ਸਨ, ਕਿਸੇ ਨੇ ਕਿਹਾ ਕਿ ਭਾਈ ਮੋਹਰ ਸਿੰਘ ਜੀ, ਚਲੋ ਦੋ ਤਾਂ ਤੁਹਾਡੀਆਂ ਬੱਚੀਆਂ ਕੁਰਬਾਨ ਹੋ ਗਈਆਂ, ਸ਼ਹੀਦ ਹੋ ਗਈਆਂ, ਤੁਸਾਂ ਨੇ ਇਹ ਕੀਤਾ, ਤੁਸੀਂ ਚਲੋ ਆਪਣੀ ਜੜ ਰਹਿਣ ਦਿਓ, ਤਿੰਨ ਬੱਚੀਆਂ ਸਨ, ਇਹਨਾਂ ਨੂੰ ਛੱਡੋ, ਇਹ ਸਾਡੇ ਹਵਾਲੇ ਕਰ ਦਿਓ। ਉਹਨਾਂ ਦੇ ਹਵਾਲੇ ਕਰਨਾ ਕੀਤਾ, ਆਪ ਪਿਆਰਿਓ RDX ਆਪਣੇ ਨਾਲ ਬੰਨ ਕਰਕੇ ਤੀਜਾ ਟੈਂਕ ਜਿਹੜਾ ਉਹਨਾਂ ਨੇ ਆਪ ਉਡਾਉਣਾ ਕੀਤਾ। ਜੇ ਪਿਆਰਿਓ ਉਹ ਕਹਿੰਦੇ, ਸਿਆਣੇ ਇਤਿਹਾਸਕਾਰ ਦੱਸਦੇ, ਜੇ ਉਹ ਅੰਦਰ ਆ ਜਾਂਦੇ, ਕਿਉਂਕਿ ਉਹ ਤਾਂ ਦੁਸ਼ਮਣੀ ਦੇ ਨਾਲ, ਈਰਖਾ ਦੇ ਨਾਲ ਭਰੇ ਹੋਏ ਸਨ, ਉਹਨਾਂ ਨੇ ਪਿਆਰਿਓ ਹੋ ਸਕਦਾ ਹਰਿਮੰਦਰ ਸਾਹਿਬ ਨੂੰ ਵੀ ਟੈਂਕਾਂ ਦੇ ਨਾਲ ਉਹਨਾਂ ਨੇ ਤਬਾਹ ਕਰ ਦੇਣਾ ਸੀ। ਕਿੰਨਾ ਜ਼ਿਆਦਾ ਭਾਵ ਹੈ ਸਿੱਖਾਂ ਦੇ ਮਨ ਵਿੱਚ, ਕਿੰਨਾ ਜ਼ਿਆਦਾ ਰੋਹ ਵੀ ਹੈ। ਇਹ ਗਲਤੀਆਂ ਦੇਖੋ, ਉਹਨਾਂ ਤੋਂ ਸਰਕਾਰਾਂ ਨੇ ਜੋ ਇਹ ਕਰਨਾ ਕੀਤਾ, ਫਿਰ ਖਾਲਸੇ ਨੇ ਵੀ ਡਟ ਕੇ ਇਹਦਾ ਮੁਕਾਬਲਾ ਕੀਤਾ, ਇਹਦਾ ਜਵਾਬ ਦਿੱਤਾ ਹੈ। ਬਹੁਤ ਪਿਆਰਿਓ ਜੇ ਆਪਾਂ ਇਹਦੀ ਨਿੱਠ ਕੇ ਜੇ ਵਿਚਾਰ ਕਰੀਏ, ਚਲੋ ਗਲਤੀਆਂ ਤਾਂ ਹਰ ਪਾਸੋਂ ਹੁੰਦੀਆਂ, ਲੇਕਿਨ ਵੱਡੀ ਗਲਤੀ ਜੇ ਵੇਖਿਆ ਜਾਵੇ, ਗਲਤੀ ਦਾ ਪੈਮਾਨਾ ਸਿਆਣੇ ਕਹਿੰਦੇ ਨਾ, ਛੋਟੀ ਮੋਟੀ ਗਲਤੀ, ਗਲਤੀਆਂ ਜਦੋਂ ਵੀ ਆਪਾਂ ਦੋ ਧਿਰਾਂ ਦੇ ਵਿੱਚ ਜਦੋਂ ਵਿਚਾਰ ਕਰਦੇ ਹਾਂ, ਪੈਮਾਨਾ ਵੇਖਣਾ ਚਾਹੀਦਾ। ਇਹ ਨਹੀਂ ਕਹਿਣਾ ਚਾਹੀਦਾ ਕਿ ਜੀ ਇਹਨੇ ਇੱਕ ਬੰਦੇ ਨੂੰ ਮਾਰਿਆ ਤੇ ਇਹਨੇ 100 ਬੰਦੇ ਨੂੰ ਮਾਰਿਆ। ਬੰਦੇ ਨੂੰ ਤਾਂ ਦੋਵਾਂ ਨੇ ਮਾਰਿਆ, ਲੇਕਿਨ ਪੈਮਾਨਾ ਦੇਖੋ, ਜਿਹਨੇ 100 ਨੂੰ ਮਾਰਨਾ ਕੀਤਾ, ਇੰਨਾ ਵੱਡਾ ਨੁਕਸਾਨ ਕੀਤਾ, ਉਹ ਵੱਡਾ ਦੋਸ਼ੀ ਹੈ, ਵੱਡਾ ਗੁਨਾਹਗਾਰ ਹੈ। ਗਲਤੀਆਂ ਚਲੋ ਕਈਆਂ ਤੋਂ ਹੋ ਸਕਦਾ ਜਾਣੇ ਅਣਜਾਣ ਦੇ ਵਿੱਚ ਹੋਈਆਂ ਹੋ ਸਕਦੀਆਂ ਪਿਆਰਿਓ, ਲੇਕਿਨ ਵੱਡੀ ਗਲਤੀ ਤਾਂ ਇਹਨਾਂ ਨੇ ਜੋ ਸਰਕਾਰਾਂ ਵਿੱਚ ਬੈਠੇ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਹੁਤ ਵੱਡੀ ਇਹ ਇਹਨਾਂ ਨੇ ਜੋ ਗਲਤੀਆਂ ਕਰਕੇ ਆਪਣੇ ਮੱਥੇ ਦੇ ਉੱਤੇ, ਆਜ਼ਾਦ ਭਾਰਤ ਦੇ ਉੱਤੇ ਜੋ ਕਲੰਕ ਲਾਉਣਾ ਕੀਤਾ ਪਿਆਰਿਓ, ਸੱਚ ਜਾਣੋ, ਅੱਜ ਵੀ ਉਹ ਧੋਤਾ ਨਹੀਂ ਗਿਆ। ਅੱਜ ਵੀ ਉਹ ਕਹਾਵ ਜਿਹੜੇ ਹਨ ਸਿੰਘਾਂ ਦੇ ਮਨ ਦੇ ਵਿੱਚ, ਉਹ ਤਰੋ ਤਾਜ਼ਾ ਹਨ।
ਆਓ ਸਾਧ ਸੰਗਤ ਜੀ, ਆ ਜਿਹੜਾ ਆਪਾਂ ਔਰ ਵੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ ਪਿਆਰਿਓ, ਆਉਣ ਵਾਲੇ ਸਮਿਆਂ ਦੇ ਵਿੱਚ ਵੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿੰਨਾ ਹੋ ਸਕੇ ਆਪਾਂ ਇਹਦੀ ਵਿਚਾਰ ਨੂੰ ਸਰਵਣ ਕਰਨਾ। ਲੇਕਿਨ ਹੁਣ ਗੁਰੂ ਇਤਿਹਾਸ ਜਿਹੜਾ ਸਤਿਗੁਰੂ ਮਹਾਰਾਜ ਦਾਦੂ ਦੁਆਰੇ ਦੇ ਵਿੱਚ ਵਿਰਾਜਮਾਨ ਹਨ, ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ

0: ਦਿੱਤਾ ਇਹ ਸਾਰੇ ਪਦਾਰਥ ਲੈ ਕਰਕੇ, ਕਿਉਂਕਿ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਵੱਲੋਂ ਆਪ ਜੀ ਭੰਡਾਰਾ ਲੈਣਾ ਕਰੋ।
1: ਚੋ ਪਈ ਗ੍ਰਿਤ ਮਿਸ਼ਟਾਨ ਆਨ ਕਰ ਖਰੇ,
0: ਇਸ ਤਰ੍ਹਾਂ ਘਿਓ ਮਿਸ਼ਟਾਨ ਆਦਿਕ ਲੈ ਕਰਕੇ ਮਹੰਤ ਜੀ ਆਏ ਹਨ।
1: ਸਕਲ ਕਿਰਪਾ ਨਿਧ ਆ ਕੇ ਧਰੇ,
0: ਆ ਸਭ ਕੁਛ ਲਿਆ ਕਰਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਧਰਨਾ ਕੀਤਾ।
1: ਬਾਜ ਜਿਸ ਥਲ ਬੈਠਾ ਰੇ,
0: ਦੇਖੋ ਮਹਾਰਾਜ ਜੀ ਨੇ ਪਹਿਲਾਂ ਹੀ ਕਿਹਾ ਸੀ ਨਾ, ਇੱਕ ਪ੍ਰੀਖਿਆ ਉਹਨਾਂ ਦੇ ਪ੍ਰੇਮ ਦਾ ਭਾਵ ਵੇਖਣਾ ਚਾਹੁੰਦੇ ਕਿ ਇਹਨਾਂ ਦੇ ਅੰਦਰ ਕਿੰਨਾ ਕੁ ਪਿਆਰ ਹੈ। ਮਹਾਰਾਜ ਨੂੰ ਜਦੋਂ ਉਹਨਾਂ ਨੇ ਕਿਹਾ ਸੀ ਜੈਤ ਰਾਮ ਜੀ ਨੇ ਕਿ ਸਤਿਗੁਰੂ ਜੀ ਆ ਅਸੀਂ ਤੁਹਾਨੂੰ ਭੋਜਨ ਛਕਾਉਣਾ ਚਾਹੁੰਦੇ ਹਾਂ, ਮਹਾਰਾਜ ਨੇ ਵਚਨ ਕੀਤਾ ਉਹਨਾਂ ਦਾ ਭਾਵ ਵੇਖਣਾ ਚਾਹੁੰਦੇ ਸੀ, ਕਿਹਾ ਮਹਾਂਪੁਰਖੋ ਸਾਡੇ ਕੋਲ ਬਾਜ ਵੀ ਬਹੁਤ ਸਾਰੇ, ਉਹ ਵੀ ਕਈ ਦਿਨਾਂ ਦੇ ਭੁੱਖੇ ਹਨ, ਪਹਿਲੇ ਉਹਨਾਂ ਨੂੰ ਤ੍ਰਿਪਤ ਕਰੋ। ਤੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਭਾਈ ਵੈਸ਼ਨੋ ਸਾਧਾਂ ਦਾ ਡੇਰਾ ਹੈ, ਬਾਜ ਜਿਹੜਾ ਨਾ ਪਿਆਰਿਓ ਇਹ ਮਾਸ ਦਾ ਸੇਵਨ ਕਰਦਾ। ਉਹਨਾਂ ਦੇ ਮਨ ਵਿੱਚ ਆਇਆ ਕਿ ਮਹਾਰਾਜ ਨੂੰ ਵੀ ਪਤਾ ਕਿ ਮੈਂ ਮਾਸ ਨਹੀਂ ਖਵਾ ਸਕਦਾ, ਜ਼ਰੂਰ ਗੁਰੂ ਮਹਾਰਾਜ ਜੀ ਨੇ ਕੋਈ ਪਰਚਾ ਪਾਇਆ ਹੋਵੇਗਾ। ਤੇ ਉਹਨਾਂ ਨੇ ਵਚਨ ਕੀਤਾ ਸਤਿਗੁਰੂ ਮਹਾਰਾਜ ਕੋਈ ਗੱਲ ਨਹੀਂ ਹੈ, ਤੁਹਾਡੇ ਬਾਜ ਵੀ ਜਿਹੜੇ ਚੜ੍ਹਦੀ ਕਲਾ ਵਾਲੇ ਅੰਤਰਜਾਮੀ ਹਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਬਾਜੋ ਇਹ ਮਹਾਂਪੁਰਖਾਂ ਦਾ ਦਾਦੂ ਦੁਆਰਾ ਹੈ, ਦਾਦੂ ਜੀ ਦਾ ਅਸਥਾਨ ਹੈ, ਇੱਥੇ ਨਾ ਮਾਸ ਆਦਿਕ ਦਾ ਸੇਵਨ ਵਿਵਰਜਿਤ ਹੈ, ਅੱਜ ਸਾਡੇ ਵੱਲੋਂ ਨਾ ਤੁਸੀਂ ਜਵਾਰ ਬਾਕਰੀ ਜਿਹੜੀ ਉਹ ਛਕਣਾ ਕਰੋ, ਉਹ ਤੁਹਾਨੂੰ ਛਕਾਵਾਂਗੇ।
1: ਤੇ
0: ਦੇਖੋ ਉਹ ਬਾਜ ਜਿਹੜੇ ਨਾ ਪਿਆਰਿਓ ਉੱਥੇ ਖੜੋਤੇ ਹੋਏ ਸਨ, ਉਹਨਾਂ ਦਾ ਜਿੱਥੇ ਬਾਜਾਂ ਨੂੰ ਰੱਖਿਆ ਜਾਂਦਾ ਉਹਨੂੰ ਅੱਡਾ ਬੋਲਦੇ, ਅੱਡਾ ਉੱਥੇ ਬਾਜਾਂ ਦਾ ਅੱਡਾ ਜਿਹੜਾ ਉੱਥੇ ਲਾ ਕਰਕੇ ਉਹਨਾਂ ਨੂੰ, ਕਿਉਂਕਿ ਬਾਜ ਬੜਾ ਇਹ ਹੁੰਦਾ ਉਹਦੇ ਅੱਖਾਂ ਦੇ ਵਿੱਚ ਆਪ ਪੱਟੀ ਬੰਨ ਕਰਕੇ ਪੈਰ ਦੇ ਵਿੱਚ ਪਿਆਰਿਓ ਇਹ ਹੁੰਦੀ ਆ, ਤੇ ਉਹਨੂੰ ਉਸ ਤਰ੍ਹਾਂ ਲੱਕੜ ਦੇ ਨਾਲ ਬੰਨ ਦਿੱਤਾ ਜਾਂਦਾ ਅੱਡੇ ਦੇ ਉੱਤੇ, ਤੇ ਅੱਡੇ ਦੇ ਉੱਤੇ ਬਹੁਤ ਸਾਰੇ ਬਾਜ ਜਿਹੜੇ ਐਨ ਲੰਬੇ ਬੈਠੇ ਹੋਏ ਸਨ।
1: ਹੱਥ ਜੋਰ ਕਰ ਬਿਨੈ ਬਖਾਨੇ,
0: ਦੇਖੋ ਪਿਆਰਿਓ ਮੌਜੂਦਾ ਮਹਾਂਪੁਰਖ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਜੈਤ ਰਾਮ ਜੀ ਬਹੁਤ ਵੱਡੇ ਮਹਾਂਪੁਰਖ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉਹਨਾਂ ਨੂੰ ਮੰਨਣ ਵਾਲੇ, ਤੇ ਅੱਜ ਬਾਜਾਂ ਦੇ ਅੱਗੇ ਇੱਕ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਹੀ ਹੈ ਨਾ ਪਿਆਰਿਓ, ਨਹੀਂ ਤਾਂ ਹੁਣ ਆਪ ਜੀ ਦੇਖੋ ਮੈਂ ਤੁਹਾਨੂੰ ਬੋਲਾਂਗਾ ਜਾਓ ਭਾਈ, ਉਹ ਉੱਥੇ ਕੋਈ ਪਸ਼ੂ ਖੜੋਤਾ ਹੋਇਆ ਜਾਂ ਪੰਛੀ ਹੈ ਉਹਦੇ ਅੱਗੇ ਬੇਨਤੀ ਕਰੋ, ਫਰਿਆਦ ਕਰੋ। ਤੁਸੀਂ ਬੋਲੋ ਕਿ ਬਾਬਾ ਜੀ ਪਾਗਲ ਹੋ ਗਏ, ਦਿਮਾਗ ਖਰਾਬ ਹੋ ਗਿਆ, ਬੰਦਿਆਂ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ, ਉਹਨਾਂ ਦੇ ਅੱਗੇ ਤਰਲਾ ਲਿਆ ਜਾਂਦਾ, ਕੋਈ ਪਸ਼ੂਆਂ ਦੇ ਪੰਛੀਆਂ ਦੇ ਅੱਗੇ ਹੱਥ ਜੋੜ ਕੇ ਬੋਲੋ, ਲੋਕੀ ਕਹਿਣਗੇ ਪਾਗਲ ਹੋ ਗਿਆ, ਦਿਮਾਗ ਇਹਦਾ ਹੱਲ ਗਿਆ। ਤੇ ਲੇਕਿਨ ਭਾਵਨਾ ਹੈ ਨਾ ਪਿਆਰਿਓ, ਪ੍ਰੇਮ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਪ੍ਰਤੀ, ਤੇ ਜੈਤ ਰਾਮ ਜੀ ਆਏ ਉਹਨਾਂ ਬਾਜਾਂ ਦੇ ਅੱਗੇ ਹੱਥ ਜੋੜ ਕਰਕੇ ਕਹਿਣ ਲੱਗੇ,
1: ਤੂੰ ਸਤਿਗੁਰ ਕੇ ਬਾਜ
0: ਸੁਜਾਨ, ਕਹਿੰਦੇ ਤੁਸੀਂ ਸਤਿਗੁਰੂ ਮਹਾਰਾਜ ਜੀ ਦੇ ਸੁਜਾਨ ਬੜੇ ਸਮਝਦਾਰ ਬਾਜ ਹੋ ਭਾਈ,
1: ਪ੍ਰਥਮ ਜਨਮ ਕੀ ਕਰਮ
0: ਫਲ, ਲੱਗਦਾ ਤੁਸੀਂ ਪਹਿਲੇ ਜਨਮਾਂ ਦੇ ਵਿੱਚ ਬਹੁਤ ਜ਼ਿਆਦਾ ਪੁੰਨ ਫਲ ਕਮਾਉਣਾ ਕੀਤਾ,
1: ਜਿਸ ਤੇ ਕਰ ਸਪਰਸ਼ ਗੁਰ ਕੇ,
0: ਜਿਸ ਕਰਕੇ ਤੁਹਾਨੂੰ ਨਾ ਮਹਾਰਾਜ ਜੀ ਦੇ ਬਾਜਾਂ ਦਾ ਰੂਪ ਪ੍ਰਾਪਤ ਹੋਇਆ, ਰੋਜ਼ ਗੁਰੂ ਮਹਾਰਾਜ ਜੀ ਦੇ ਮੁਬਾਰਕ ਚਰਨ ਹਸਤ ਕਮਲਾਂ ਦੇ ਉੱਤੇ ਤੁਸੀਂ ਵਿਰਾਜਮਾਨ ਹੁੰਦੇ ਹੋ, ਬਹਿੰਦੇ ਹੋ।
1: ਇਹ ਸਾਧਨ ਕੋ ਲਖ ਹੋ
0: ਸਦਾ, ਵਚਨ ਕਰਨਾ ਕੀਤਾ ਇਹ ਮਹਾਂਪੁਰਖਾਂ ਦਾ ਵੈਸ਼ਨੂੰ ਸਾਧਾਂ ਦਾ।

0: ਕੀ ਪਹੁਨਾਈ।
1: ਹੁਣ ਸਤਿਗੁਰੂ ਮਹਾਰਾਜ ਜੀ ਆਏ, ਅਸੀਂ ਮਹਾਰਾਜ ਜੀ ਦੀ ਪ੍ਰਾਹੁਣਾਚਾਰੀ ਕਰਨਾ ਚਾਹੁੰਦੇ ਹਾਂ, ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਾਂ।
0: ਰਹੀ ਬਾਤ ਅਬ ਆਈ,
1: ਤੇ ਤੁਹਾਡੀ ਗੱਲ ਅਟਕ ਗਈ ਹੈ। ਮਹਾਰਾਜ ਨੇ ਕਿਹਾ ਪਹਿਲੇ ਸਾਡੇ ਬਾਜਾਂ ਨੂੰ ਛਕਾਓ ਭਾਈ, ਉਹ ਤੋਂ ਬਾਅਦ ਅਸੀਂ ਛਕਾਂਗੇ।
0: ਆਹਾਰ ਆਜ ਤੁਮ ਕਰੀਏ,
1: ਤੇ ਹੁਣ ਕਿਰਪਾ ਕਰੋ ਬਾਜੋ, ਕਿਰਪਾ ਕਰੋ, ਰੋਜ਼ ਮਾਸ ਦਾ ਸੇਵਨ ਕਰਦੇ ਨਾ, ਲੇਕਿਨ ਅੱਜ ਮਾਸ ਨਹੀਂ ਮਿਲੇਗਾ। ਅੱਜ ਅੰਨ ਜਵਾਰ ਬਾਕਰੀ ਆਦਿਕ ਜੋ ਹੈ, ਜੋ ਅਸੀਂ ਤਿਆਰ ਕਰਕੇ ਲੈ ਕੇ ਆਏ, ਉਹ ਰੁੱਖਾ ਮਿਸਾ ਦੇਵਾਂਗੇ। ਹੁਣ ਅੱਜ ਆਮਖ ਨੂੰ ਮਾਸ ਨੂੰ ਯਾਦ ਨਹੀਂ ਕਰਨਾ।
0: ਦਾਦੂ ਕੋ ਇਹ
1: ਦਾਦੂ ਜੀ ਦਾ ਭੰਡਾਰਾ ਹੈ ਭਾਈ,
0: ਜਿਸ ਤੇ ਮਾਨਵ ਅਚਹ ਹਜ਼ਾਰਾ।
1: ਇਸ ਭੰਡਾਰੇ ਦੇ ਵਿੱਚੋਂ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਕਿ ਦਾਦੂ ਜੀ ਪਿਆਰਿਓ, ਇਹ ਭੰਡਾਰੇ ਚਲਾਉਂਦੇ, ਲੰਗਰ ਆਦਿਕ ਬਹੁਤ ਖੁੱਲੇ ਪੈਮਾਨੇ ਤੇ ਚਲਾਉਂਦੇ ਹਨ, ਤੇ ਅੱਜ ਵੀ ਕਿਹਾ ਜਾਂਦਾ ਉਹਨਾਂ ਦੇ ਅਸਥਾਨ ਦੇ ਵਿੱਚ ਪਿਆਰਿਓ ਖੁੱਲੇ ਭੰਡਾਰੇ ਭੰਨਦੇ ਹਨ, ਸੰਗਤਾਂ ਨੂੰ ਪ੍ਰਸ਼ਾਦਾ ਵਧੀਆ ਛਕਾਇਆ ਜਾਂਦਾ। ਕਹਿਣ ਲੱਗੇ ਸਾਡੇ ਮਹਾਂਪੁਰਖਾਂ ਨੇ ਕਿਹਾ ਕਿ ਸਾਡੇ ਅਸਥਾਨ ਵਿੱਚ ਜੋ ਵੀ ਆਵੇ ਭਾਈ, ਪ੍ਰਾਹੁਣਾਚਾਰੀ ਕਰਿਓ, ਪ੍ਰਸ਼ਾਦਾ ਪਾਣੀ ਛਕਾਓ, ਤੁਸੀਂ ਤਾਂ ਗੁਰੂ ਮਹਾਰਾਜ ਜੀ ਦੇ ਬਾਜੋ, ਤੁਹਾਨੂੰ ਅਸੀਂ ਭੁੱਖਾ ਨਹੀਂ ਰਹਿਣ ਦੇਣਾ, ਤੁਹਾਨੂੰ ਵੀ ਭੋਜਨ ਛਕਾਉਣਾ।
0: ਜਵਾਰ ਬਾਕੁਰੀ ਜੇ
1: ਉੱਥੇ ਪਿਆਰੀ, ਉਹ ਜਵਾਰ ਦੀ ਬਾਕੁਰੀ ਜਿਹੜੀ ਸੀ ਨਾ
0: ਕਹੇ ਅਗਰ ਬਖੇ

0: ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਹਨ।
1: ਸਤਿਦੇਗ ਕੀ ਲਿਹੋ ਅਭਿਲਾਖਾ,
0: ਕਹਿਣ ਲੱਗੇ ਠੀਕ ਹੈ ਭਾਈ। ਮਹਾਰਾਜ ਨੇ ਕਿਹਾ ਪਹਿਲੇ ਸਾਡੇ ਬਾਜਾਂ ਨੂੰ ਤ੍ਰਿਪਤ ਕਰੋ। ਪਾਤਸ਼ਾਹ ਜੀ ਨੇ ਕਿਹਾ ਠੀਕ ਹੈ, ਦੇਖੋ ਉਹਨਾਂ ਦਾ ਭਾਵ ਹੈ ਭਾਈ, ਜੋ ਵੀ ਉਹ ਰਾਸ਼ਨ ਦਿੰਦੇ ਨਾ ਭਾਈ, ਉਹਨਾਂ ਦਾ ਰਾਸ਼ਨ ਜਿਹੜਾ ਤੁਸੀਂ ਸਤਿਕਾਰ ਦੇ ਨਾਲ ਉਹਨੂੰ ਪ੍ਰਾਪਤ ਕਰਨਾ ਕਰੋ। ਮਹਾਰਾਜ ਜੀ ਦੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਪਿਆਰਿਓ, ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਨਾ, ਮਾਸ ਖਾਨ ਤਿਨਾ ਘਾਹ ਖਵਾਲੈ ਇਹ ਚਲਾਏ ਰਾਹ। ਕਿ ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਜੇ ਕਿਰਪਾ ਹੋ ਜਾਵੇ, ਜਿਹੜੇ ਮਾਸ ਛਕਣ ਵਾਲੇ ਮਾਸਾਹਾਰੀ ਜੀਵ ਜਿਹੜੇ ਹਨ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਦਾਣਾ ਪੱਠਾ ਕਾ ਚੋਗਾ ਆਦਿਕ ਛਕਾ ਸਕਦੇ ਹਨ। ਇਹ ਗੁਰੂ ਮਹਾਰਾਜ ਜੀ ਦੀ ਕਲਾ ਹੈ ਭਾਈ, ਉਹ ਪ੍ਰਤੱਖ ਅੱਜ ਸਤਿਗੁਰੂ ਮਹਾਰਾਜ ਜੀ ਨੇ ਕਰਕੇ ਦਿਖਾਉਣਾ ਕੀਤਾ। ਬਾਜ ਪਿਆਰਿਓ ਸ਼ਿਕਾਰੀ ਪੰਛੀ ਹੈ। ਹੁਣ ਬਾਜਾਂ ਦੇ ਬਾਬਤ ਕਿਹਾ ਜਾਂਦਾ ਕਿ ਬਾਜ ਪਿਆਰਿਓ ਕਦੇ ਵੀ ਦੇਖੋ ਆ ਜਵਾਰ ਬਾਕਰੀ ਆਦਿਕ ਇਹਦਾ ਦਾਣੇ ਪੱਠੇ ਦਾ ਚੋਗੇ ਦਾ ਸੇਵਨ ਨਹੀਂ ਕਰਦਾ, ਲੇਕਿਨ ਗੁਰੂ ਮਹਾਰਾਜ ਜੀ ਦੀ ਕਿਰਪਾ ਉਹਨਾਂ ਮਹਾਂਪੁਰਖਾਂ ਨੇ ਵਚਨ ਕੀਤਾ। ਇਹੀ ਤਾਂ ਪਿਆਰਿਓ ਪ੍ਰਤੱਖ ਕਲਾਵਾਂ ਹਨ, ਜਿਸ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਪਿਆਰਿਓ ਆਗਿਆ ਲੈ ਕਰਕੇ ਉਹਨਾਂ ਬਾਜਾਂ ਨੇ ਪਿਆਰਿਓ ਆ ਆਮ ਜਿਹੜਾ ਜਵਾਰ ਬਾਕਰੀ ਪ੍ਰਸ਼ਾਦਾ ਆਦਿਕ ਉਹਨਾਂ ਨੇ ਛਕਣਾ ਕੀਤਾ। ਮਾਸ ਖਾਨ ਤਿਨਾ ਘਾਹ ਖਵਾਲੇ, ਉਹ ਬਚਨ ਪੂਰਾ ਹੋਇਆ ਕਿ ਜਿਹੜੇ ਮਾਸਾਹਾਰੀ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਘਾਹ ਖਵਾਉਣਾ ਕੀਤਾ ਹੈ। ਇਸ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਗਤ ਜਲੰਧੇ ਨੂੰ ਤਾੜਦਿਆਂ ਹੋਇਆ ਇਸੇ ਅਸਥਾਨ ਤੇ ਪਿਆਰੇ ਉਹ ਮਾਲਵੇ ਦਾ ਹੀ ਮਹਾਰਾਜ ਜੀ ਦੌਰਾ ਕਰ ਰਹੇ ਸਨ। ਉੱਥੇ ਕੀ ਹੋਇਆ ਕਿ ਸਤਿਗੁਰੂ ਮਹਾਰਾਜ ਕੀ ਕਰ ਰਹੇ ਕਿ ਬਾਜ ਮਹਾਰਾਜ ਜੀ ਦੇ ਕੋਲ ਵੀ ਬਾਜ ਸਨ। ਹੁਣ ਬਾਜ ਜਿਹੜਾ ਪਿਆਰਿਓ ਉਹਨੂੰ ਮਾਸ ਦਾ ਸੇਵਨ ਕਰਾਉਣਾ ਪੈਂਦਾ। ਮਹਾਰਾਜ ਜੀ ਨੇ ਕੀ ਕੀਤਾ ਪਿਆਰਿਓ, ਮਾਸ ਦੀਆਂ ਬੋਟੀਆਂ ਲੈ ਕਰਕੇ ਬਾਜ ਨੂੰ ਖਵਾ ਰਹੇ ਸਨ। ਤੇ ਉਸ ਵੇਲੇ ਇੱਕ ਪ੍ਰੇਮੀ ਆਇਆ, ਉਹਨੂੰ ਚੰਗਾ ਨਹੀਂ ਲੱਗਿਆ, ਬੜਾ ਉਹ ਸੀਧਾ ਸਾਧਾ ਵੈਸ਼ਨੋ ਸਾਧ ਸੀ, ਵੈਸ਼ਨੋ ਭੋਜਨ ਕਰਨ ਵਾਲਾ, ਮਾਸ ਆਦਿਕ ਦਾ ਸੇਵਨ, ਕਿਉਂਕਿ ਜਿਹੜੇ ਪਿਆਰਿਓ ਵੈਸ਼ਨੋ ਮਤ ਵਾਲੇ ਜਾਂ ਜਿਨ੍ਹਾਂ ਨੇ ਕਦੇ ਪਿਆਰਿਓ ਮਾਸ ਆਦਿਕ ਦਾ ਸੇਵਨ ਨਹੀਂ ਕੀਤਾ, ਥੋੜਾ ਵੀ ਇਸ ਤਰ੍ਹਾਂ ਵੇਖ ਕਰਕੇ ਉਹਨਾਂ ਦੇ ਮਨ ਵਿੱਚ ਗਲਾਨੀ ਜੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਉਹਨਾਂ ਉਹ ਡਰ ਜਾਂਦੇ ਹਨ, ਚੱਕਰਾਂ ਆ ਜਾਂਦੀਆਂ, ਕਈ ਵਾਰੀ ਕਈ ਬੰਦੇ ਬੇਹੋਸ਼ ਹੋ ਕੇ ਗਿਰ ਜਾਂਦੇ। ਉਹਨੂੰ ਬੜੀ ਗਲਾਨੀ, ਬੜਾ ਪਰੇਸ਼ਾਨ ਹੋ ਗਿਆ, ਕੰਬ ਗਿਆ, ਕਹਿਣ ਲੱਗਾ ਮਹਾਰਾਜ ਕਦੇ ਵੇਖਿਆ ਨਹੀਂ, ਕਿਰਪਾ ਨਹੀਂ, ਕਿਰਪਾ ਕਰੋ ਮਹਾਰਾਜ ਇਹ ਕੰਮ ਨਾ ਕਰੋ, ਮੈਂ ਡਰ ਗਿਆ ਮਹਾਰਾਜ, ਕਿਸ ਤਰ੍ਹਾਂ ਕੀਤਾ ਜਾਵੇ। ਮਹਾਰਾਜ ਨੇ ਕਿਹਾ ਹੈ ਤਾਂ ਭਾਈ ਭੁੱਖੇ ਹਨ, ਜੀਵ ਹਨ, ਹੁਣ ਉਹਨਾਂ ਦੀ ਕੀ ਗਲਤੀ ਹੈ, ਪਰਮਾਤਮਾ ਨੇ ਪਿਆਰਿਓ ਦੇਖੋ ਇਹ ਰਿਜਕ ਲਾਇਆ ਹੈ। ਕਈ ਜਿਹੜੇ ਜਾਨਵਰ ਜਿਹੜੇ ਮਾਸਾਹਾਰੀ ਹੁੰਦੇ, ਕਈ ਪਿਆਰਿਓ ਜਿਹੜੇ ਸ਼ਾਕਾਹਾਰੀ ਹੁੰਦੇ, ਕਈ ਉਭੇ ਚਰ ਹੁੰਦੇ, ਮਾਸ ਵੀ ਛਕ ਲੈਂਦੇ ਤੇ ਆਦਿਕ ਘਾਹ ਪੱਠਾ ਆਦਿਕ ਉਹ ਵੀ ਖਾ ਜਾਂਦੇ ਹਨ। ਪਾਤਸ਼ਾਹ ਜੀ ਨੇ ਕਿਹਾ ਕਿ ਚੱਲ ਭਾਈ ਤੇਰੀ ਵੀ ਅਸੀਂ ਗੱਲ ਰੱਖ ਲੈਂਦੇ ਹਾਂ, ਤੇ ਤੂੰ ਚਾਹੁੰਦਾ ਨਾ ਕਿ ਇੱਥੇ ਮਹਾਰਾਜ ਇਹਨੂੰ ਨਾ ਛਕਾਓ, ਤੇ ਪਾਤਸ਼ਾਹ ਜੀ ਕਹਿਣ ਲੱਗੇ ਜਾ ਭਾਈ ਬਾਜਰਾ ਆਦਿਕ ਲਿਆ ਉਹ ਇਹਦੇ ਅੱਗੇ ਪਾ। ਉਹ ਕਹਿਣ ਲੱਗਾ ਮਹਾਰਾਜ ਇਹ ਜੇ ਖਾ ਵੀ ਲਿਆ, ਖਾਣਾ ਤਾਂ ਨਹੀਂ ਹੈ, ਜੇ ਖਾ ਵੀ ਲਿਆ ਤਾਂ ਇਹਨੇ ਮਰ ਜਾਣਾ, ਕਿਉਂਕਿ ਉਹਦਾ ਡਾਈਜੈਸ਼ਨ ਸਿਸਟਮ ਹੀ ਵੱਖਰਾ ਹੁੰਦਾ, ਉਹਦੇ ਵਿੱਚ ਪਿਆਰਿਓ ਆ ਇਤਿਆਦਿਕ ਅਣ ਆਦਿਕ ਪਿਆਓ ਉਹ ਉਹਨੂੰ ਪਚਾ ਨਹੀਂ ਸਕਦੇ, ਪਾਚਨ ਕਿਰਿਆ ਉਹਨਾਂ ਦੀ ਵੱਖਰੀ ਹੁੰਦੀ ਹੈ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਤੂੰ ਜਾ ਜਵਾਰ ਆਦਿਕ ਲੈ ਕਰਕੇ ਆ ਬਾਜਰਾ ਮੋਠ ਲੈ ਕਰਕੇ ਪਾ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿ ਕਰਕੇ ਇਹਨਾਂ ਨੂੰ ਛਕਾ ਦੇ ਤੇ ਇਹਨਾਂ ਨੇ ਛਕ ਲੈਣਾ ਹੈ, ਕਿਉਂਕਿ ਅੱਗੇ ਅਸੀਂ ਕੁਛ ਦਿਨ ਔਰ ਇੱਥੇ ਰੁਕਣਾ, ਜੇ ਇਹ ਭੁੱਖੇ ਰਹਿ ਜਾਣਗੇ ਮਰ ਜਾਣਗੇ।

0: ਵਧਾਈ।
1: ਹੁਣ ਆ ਕਰਕੇ ਪਿਆਰੀ ਉਹ ਜੈਤ ਰਾਮ ਜੀ ਨੇ ਜੋ ਵੀ ਲੋੜੀਂਦੀ ਵਸਤੂ ਚਾਹੀਦੀ ਨਾ ਉਹ ਗੁਰੂ ਘਰ ਦੇ ਵਿੱਚ ਪਹੁੰਚਾਉਣੀ ਕੀਤੀ।
0: ਲਾਂਗਰੀ ਗੁਰ ਕੇ
1: ਤੇ ਉੱਥੇ ਲਾਂਗਰੀਆਂ ਨੂੰ ਬਾਰ ਬਾਰ ਪੁੱਛਦੇ ਲਾਂਗਰੀ ਜੀ ਔਰ ਕੀ ਚਾਹੀਦਾ ਔਰ ਕਿਹੜੀ ਰਸਤ ਚਾਹੀਦੀ ਹੈ।
0: ਤਿਆਰ ਲੰਗਰ
1: ਫਿਰ ਉਹ ਤੋਂ ਬਾਅਦ ਗੁਰੂ ਕੇ ਸਿੰਘਾਂ ਨੇ ਬਹੁਤ ਵਧੀਆ ਜਿਹੜਾ

0: ਨੇ ਜਿਨ੍ਹਾਂ ਛਕਣਾ ਉਹ ਪ੍ਰਸ਼ਾਦਾ ਭੋਜਨ ਛਕਿਆ।
1: ਸਭ ਸਿੰਘਾਂ ਨੇ ਮਹਿ ਵਰਤਾਇਆ,
0: ਜਿਹੜਾ ਬੱਜਿਆ ਹੋਇਆ ਸੀਤ ਪ੍ਰਸ਼ਾਦ ਨੇਮੀ ਪ੍ਰੇਮੀ ਸਿੰਘਾਂ ਨੇ ਪਿਆਰਿਓ ਉਹਨੂੰ ਲੈ ਕੇ ਛਕ ਲਿਆ।
1: ਮਨ ਭਾਵਤ ਅਜ ਛੁਦਾ ਮਿਟਾਈ,
0: ਮਨ ਭਾਵਤ ਪ੍ਰਸ਼ਾਦਾ ਛਕ ਕਰਕੇ ਇਹਨਾਂ ਨੇ ਭੁੱਖ ਨੂੰ ਤ੍ਰਿਪਤ ਕਰਨਾ ਕੀਤਾ।
1: ਸੁਪਤ ਜਥਾ ਸੁਖ ਨਿਸਾ
0: ਬਤਾਈ, ਉਹ ਤੋਂ ਬਾਅਦ ਉਹ ਰਾਤ ਸੁਖ ਸੁਖਾਂ ਦੇ ਨਾਲ ਬਤੀਤ ਕੀਤੀ ਹੈ।
1: ਸ਼੍ਰਮਦ ਸਾਥ ਕੋ ਜਾਨ ਕਿਰਪਾਲਾ,
0: ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਨਾਲ ਦੇ ਬੰਦੇ ਭਾਈ ਕਿਉਂਕਿ ਲਗਾਤਾਰ ਚਲੀ ਆ ਰਹੇ ਹਾਂ, ਇਹਨਾਂ ਨੂੰ ਬੜਾ ਥਕੇਵਾਂ ਚੜਿਆ।
1: ਮੁਕਾਮ ਹੇਰ ਸੁਰਸਾਲਾ,
0: ਮਹਾਰਾਜ ਜੀ ਨੇ ਕਿਹਾ ਬਹੁਤ ਵਧੀਆ ਭਾਈ ਰਮਣੀਕ ਅਸਥਾਨ ਹੈ, ਮਹਾਂਪੁਰਖ ਪ੍ਰੇਮ ਵੀ ਬਹੁਤ ਜ਼ਿਆਦਾ ਕਰਦੇ ਹਨ। ਜਿੱਥੇ ਪਿਆਰਿਓ ਆਪਾਂ ਵੀ ਕਦੇ ਕਿੱਥੇ ਜਾਂਦੇ ਹਾਂ, ਅਗਲਾ ਕੋਈ ਬਹੁਤ ਪ੍ਰੇਮ ਪ੍ਰਗਟ ਕਰੇ, ਇੱਕ ਦਿਨ ਰੁਕਣਾ ਆਪਾਂ ਦੋ ਚਾਰ ਦਿਨ ਰੁਕ ਜਾਂਦੇ ਹਾਂ। ਕਈ ਵਾਰੀ ਇੰਜ ਵੀ ਹੁੰਦਾ ਕਿ ਭਾਈ ਆਪਾਂ ਕਹਿੰਦੇ ਜੀ ਉੱਥੇ ਪੰਜ ਦਿਨ ਰੁਕਣਾ, ਲੇਕਿਨ ਅਗਲਾ ਬੰਦਾ ਖਹਿਣ ਨੂੰ ਪੈ ਜਾਵੇ, ਅਗਲਾ ਬੰਦਾ ਬਹੁਤ ਜ਼ਿਆਦਾ ਹੁਸਤਾਂ ਕਰੇ, ਆਪਾਂ ਕਹਿੰਦੇ ਨਹੀਂ ਭਾਈ ਚਲੋ ਅੱਗੇ ਚਲੋ, ਇਹਦੇ ਅੰਦਰ ਭਾਵ ਹੀ ਨਹੀਂ ਹੈ। ਹੁਣ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਬਹੁਤ ਮਹਾਂਪੁਰਖ ਪ੍ਰੇਮ ਕਰ ਰਹੇ, ਸੰਗਤਾਂ ਵੀ ਬਹੁਤ ਪ੍ਰੇਮ ਕਰ ਰਹੀਆਂ, ਭਾਈ ਇੱਥੇ ਕੁਛ ਦਿਨ ਰਹਿ ਕਰਕੇ ਆਪਾਂ ਵਧੀਆ ਥਕੇਵਾਂ ਲਾਈਏ, ਕਿਉਂਕਿ ਦੱਖਣ ਜਾਣਾ ਅਗਲਾ ਪੈਂਡਾ ਬਹੁਤ ਲੰਬੇਰਾ ਹੈ।
1: ਨਿਕਟ ਕੇ ਨਰਗਨ ਆਏ,
0: ਹੁਣ ਉੱਥੇ ਪਾਤਸ਼ਾਹ ਜੀ ਨੇ ਡੇਰਾ ਕੀਤਾ, ਨਿਕਟਵਰਤੀ ਪਿੰਡਾਂ ਦੇ ਲੋਕਾਂ ਨੂੰ ਜਦੋਂ ਪਤਾ ਚੱਲਿਆ,
1: ਦਰਸ਼ਨ ਕਰ ਸੀਸ ਨਿਵਾਏ,
0: ਆ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਕੇ ਸੀਸ ਝੁਕਾਉਂਦੇ ਹਨ।
1: ਸਾਧਨ ਸੁਧ ਸੰਵਾਦ ਸੁਧਾਰ,
0: ਨਾਲ ਉਹਨਾਂ ਸਾਧਾਂ ਦੇ ਨਾਲ ਔਰ ਵੀ ਪਿਆਰੇ ਸੰਵਾਦ ਹੋਇਆ ਹੈ, ਵਿਵਾਦ ਨਹੀਂ ਸੰਵਾਦ, ਸੰਵਾਦ ਦੇ ਵਿੱਚ ਪਿਆਰਿਓ ਗੱਲ ਬਣਦੀ ਹੈ। ਹੁਣ ਮਹਾਰਾਜ ਜੀ ਨੇ ਜੋ ਮਰਿਆਦਾ ਦੱਸੀ ਕਿ ਦੇਖੋ ਭਾਈ ਅਸੀਂ ਕਿਹਦੇ ਵੈਰੀ ਨਹੀਂ ਹਾਂ, ਕਿਹਦੇ ਉੱਤੇ ਆਪ ਹੋ ਕਰਕੇ ਸ਼ਸਤਰ ਨਹੀਂ ਚੱਕਣੇ, ਕਿਹਦੇ ਉੱਤੇ ਜ਼ੁਲਮ ਅਤਿਆਚਾਰ ਨਹੀਂ ਕਰਨਾ, ਕਿਉਂਕਿ ਸ਼ਸਤਰ ਇਹੋ ਜਿਹੀ ਚੀਜ਼ ਹੈ, ਸ਼ਸਤਰ ਦੇ ਨਾਲ ਜ਼ੁਲਮੀ ਬੰਦੇ ਦੇ ਹੱਥ ਵਿੱਚ ਸ਼ਸਤਰ ਆ ਜਾਵੇ ਉਹਨੇ ਸ਼ਸਤਰ ਲੈ ਕਰਕੇ ਜ਼ੁਲਮ ਕਰਨਾ ਹੈ, ਕਿਉਂਕਿ ਜ਼ੁਲਮ ਕਰਨ ਵਾਲਾ ਵੀ ਪਿਆਰੇ ਉਹਦੇ ਹੱਥ ਵਿੱਚ ਸ਼ਸਤਰ ਹੁੰਦੇ ਹਨ। ਜੋ ਮਰਜ਼ੀ ਸ਼ਸਤਰ ਕਹਿ ਲਿਓ, ਪੁਰਾਤਨ ਕਹਿ ਲਿਓ ਜਾਂ ਆਧੁਨਿਕ ਸ਼ਸਤਰ, ਸ਼ਸਤਰਾਂ ਤੋਂ ਬਗੈਰ ਕੋਈ ਜ਼ੁਲਮੀ ਬੰਦਾ ਜ਼ੁਲਮ ਨਹੀਂ ਕਰ ਸਕਦਾ। ਤੇ ਪਿਆਰਿਓ ਜ਼ੁਲਮ ਨੂੰ ਰੋਕਣ ਵਾਲਾ ਬੰਦਾ ਵੀ ਜਿਹੜਾ ਹੈ, ਸਾਧ ਵੀ ਜਿਹੜਾ ਪਿਆਰਿਓ ਧਰਮ ਨੂੰ ਦੇਸ਼ ਨੂੰ ਬਚਾਉਣ ਵਾਲਾ, ਉਹਦੇ ਕੋਲ ਵੀ ਸ਼ਸਤਰ ਹੁੰਦੇ, ਲੇਕਿਨ ਭਾਵਨਾ ਵੱਖਰੀ ਹੁੰਦੀ ਹੈ। ਉਹ ਲੋਕਾਂ ਨੂੰ ਬਚਾਉਣ ਦੇ ਲਈ, ਜ਼ੁਲਮ ਨੂੰ ਪਿਆਰਿਓ ਠੱਲ ਪਾਉਣ ਦੇ ਲਈ ਉਹ ਸ਼ਸਤਰ ਚੱਕਦਾ। ਮਹਾਰਾਜ ਨੇ ਕਿਹਾ ਕਿ ਅਸੀਂ ਸ਼ਸਤਰ ਧਾਰਨ ਕੀਤਾ, ਜ਼ੁਲਮਾਂ ਦਾ ਨਾਸ਼ ਕਰਨ ਦੇ ਲਈ, ਜ਼ੁਲਮੀਆਂ ਦਾ ਸੰਹਾਰ ਕਰਨ ਦੇ ਲਈ ਅਸੀਂ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ।
1: ਮੁੱਦਤ ਹੋਤ ਬਹੁ ਸੁਜਸ ਉਚਾਰਾ,
0: ਇਸ ਤਰ੍ਹਾਂ ਸੰਗਤਾਂ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਭਾਵਨਾ, ਉਹਨਾਂ ਨੂੰ ਵੀ ਲੱਗ ਰਿਹਾ ਕਿ ਮਹਾਰਾਜ ਜੀ ਦਰੁਸਤ ਹਨ ਭਾਈ। ਇਹੀ ਤਾਂ ਪਿਆਰਿਓ ਦੇਸ਼ ਦੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਮਾਨਸਿਕਤਾ ਇਹੋ ਜਿਹੀ ਵਿਗੜ ਗਈ ਸੀ, ਇਹ ਲੋਕ ਜਿਹੜੇ ਜਦੋਂ ਇਹਨਾਂ ਨੇ ਕਹਿ ਦਿੱਤਾ ਅਹਿੰਸਾ ਪਰਮੋ ਧਰਮ ਕਰਕੇ, ਯਾਦ ਰੱਖੋ ਅੱਜ ਵੀ ਪਿਆਰਿਓ ਲੋਕ ਜਿਹੜੇ ਕਹਿੰਦੇ ਨਾ ਅਹਿੰਸਾ ਪਰਮੋ ਧਰਮ, ਅਹਿੰਸਾ ਪਿਆਰਿਓ ਪਰਮ ਧਰਮ ਨਹੀਂ ਹੋ ਸਕਦਾ। ਚਲੋ ਅੰਦਰ ਖਾਤੇ ਹੋਵੇਗਾ, ਬਾਹਰੀ ਤੌਰ ਤੇ ਪਿਆਰਿਓ ਜਿਹੜੇ ਅਹਿੰਸਾਵਾਦੀ ਉਹਨਾਂ ਨੂੰ ਤਾਂ ਲੋਕਾਂ ਨੇ ਮਾਰ ਦੇਣਾ, ਖਤਮ ਕਰ ਦੇਣਾ, ਕਿਉਂਕਿ ਤੁਸੀਂ ਆਪਣੀ ਜਦੋਂ ਦੇਸ਼ ਦੀ ਸਰਹੱਦ ਦੀ ਰਾਖੀ ਕਰਨੀ ਤੁਹਾਨੂੰ ਹਿੰਸਾਵਾਦੀ ਹੋਣਾ ਪੈਣਾ। ਆ ਪੁਲਿਸ ਵਾਲੇ ਹੋ ਗਿਆ, ਆ ਫੌਜ ਵਾਲੇ, ਇਹ ਹਿੰਸਕ ਹੀ ਹੁੰਦੇ, ਨਾ ਵੇਖਿਆ ਜਾਵੇ ਹਿੰਸਾ ਹੀ ਕਰਦੇ, ਬੰਦੂਕਾਂ ਲੈ ਕਰਕੇ ਪਿਆਰਿਓ ਕਿਹੜੀਆਂ ਕੋ ਫੁੱਲ ਦੀਆਂ ਮਾਲਾ ਪਾਉਂਦੇ ਹਨ, ਕੋਈ ਵੀ ਆਇਆ ਗੋਲੀ ਚਲਾਉਂਦੇ ਮਾਰਦੇ ਨਾ, ਬਾਹਰੀ ਤੌਰ ਤੇ ਵੇਖਿਆ ਜਾਵੇ ਹਿੰਸਾ ਹੈ, ਲੇਕਿਨ ਇਹ ਹਿੰਸਾ ਜਾਇਜ਼ ਹੈ। ਜੇ ਇਹ ਨਹੀਂ ਕਰਨਗੇ ਨਾ ਪਿਆਰਿਓ, ਦੇਸ਼ ਗੁਲਾਮ ਬਣ ਜਾਵੇਗਾ, ਬੇਈਮਾਨਾਂ ਨੇ ਇਹਨੂੰ ਖਤਮ ਕਰ ਦੇਣਾ।
1: ਸੋ ਦਿਨ ਜਾਮਨ ਤਹਾਂ ਬਿਤਾਈ,
0: ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਨਾਲ ਇਹਨਾਂ ਲੋਕਾਂ ਦਾ ਬੜਾ ਸੰਵਾਦ ਹੋ ਰਿਹਾ, ਬੜੇ ਪ੍ਰਸੰਨ ਹੋ ਰਹੇ ਹਨ।
1: ਤਿਆਰੀ
0: ਕੁਛ ਦਿਨ ਰਹਿ ਕਰਕੇ ਮਹਾਰਾਜ ਜੀ ਨੇ ਅੱਗੇ ਲਈ ਤਿਆਰੀ ਕਰਨੀ ਕੀਤੀ।
1: ਸਤਿਗੁਰ ਬਸਤ ਸ਼ਸਤਰ ਕੋ
0: ਪਹਿਰੇ, ਸਤਿਗੁਰੂ ਮਹਾਰਾਜ ਬਸਤਰਾਂ ਸ਼ਸਤਰਾਂ ਦੇ ਨਾਲ ਤਿਆਰ ਪਰ ਤਿਆਰ ਹੋਏ।
1: ਹਾਏ ਅਰੋਹ ਆਸਨ ਪਰ
0: ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਦੇ ਉੱਤੇ ਸਵਾਰ ਹੋਣ ਦੇ ਲਈ

0: ਸਾਰੇ ਨਗਰ ਗ੍ਰਾਮ ਜਿਹੜੇ ਹਨ ਉਹਨਾਂ ਨੂੰ ਵੇਖ ਕਰਕੇ ਅੱਗੇ ਤੋਂ ਅੱਗੇ ਪਾਤਸ਼ਾਹ ਜੀ ਵੱਧਦੇ।
1: ਸ਼ਰਮਤ ਬਿਹੀਰ ਪਹੁੰਚੇ ਤਹਾਂ,
0: ਇਸ ਤਰ੍ਹਾਂ ਸਾਰਾ ਸ਼ਰਮਤ ਬਿਹੀਰ ਜਿਹੜਾ ਬੜਾ ਥਕੇਵਾਂ ਚੜਿਆ ਹੋਇਆ ਤੇ ਉੱਥੇ ਪਹੁੰਚੇ।
1: ਗੁਰਮੁਖ ਰੌਦਾ ਸੁਨੀਅਤ ਜਹਾਂ,
0: ਇਹ ਸਾਧ ਸੰਗਤ ਜੀ ਮਗਰੌਦਾ ਨਾਮਕ ਜਿਹੜਾ ਨਗਰ ਜਿਹੜਾ ਹੈ ਤੇ ਇਸ ਨਗਰ ਵਿੱਚ ਪਾਤਸ਼ਾਹ ਜੀ ਮਗਰੌਦੇ

0: ਸਲਾਮਤ ਹੋ।
1: ਫਿਰ ਉੱਥੇ ਮਗਰੌਤ ਦੇ ਵਿੱਚ ਪ੍ਰਸ਼ਾਦਾ ਪਾਣੀ ਛਕੇ ਵਿਸ਼ਰਾਮ ਕੀਤਾ।
0: ਅਰਜ ਮਿਲ ਕੇ ਸਭ ਕੋ
1: ਹੁਣ ਸਾਰਿਆਂ ਨੇ ਮਿਲ ਕਰਕੇ ਮਹਾਰਾਜ ਨੂੰ ਬੇਨਤੀ ਕਰਦੇ ਹਨ।
0: ਮਸਲ ਭਈ ਇਹ ਦੋ
1: ਕਹਿਣ ਲੱਗੇ, ਸਤਿਗੁਰੂ ਮਹਾਰਾਜ ਨਰਾਇਣੇ ਤੋਂ ਲਾਲੀ, ਲਾਲੀ ਤੋਂ ਮਗਰੌਦਾ, ਬਹੁਤ ਲੰਬਾ ਪੈਂਦਾ, ਘੱਟ ਤੋਂ ਘੱਟ 150-200 ਇਹ ਤੋਂ ਵੱਧ ਹੀ ਆਪਾਂ ਪੈਂਡਾ ਜਿਹੜਾ ਇੱਕ ਦੋ ਦਿਨ ਵਿੱਚ ਹੀ ਤੈਅ ਕਰਕੇ ਆਏ ਹਾਂ।
0: ਬਹੀਰ ਬਿਖੈ ਸਭ ਕੋ
1: ਹੁਣ ਸਾਰੇ ਜਿਹੜੇ ਹਨ ਬਹੀਰ ਦੇ ਵਿੱਚ ਸਿੰਘ ਬਹੁਤ ਜ਼ਿਆਦਾ ਥੱਕ ਗਏ, ਥਕੇਵਾਂ ਚੜ ਗਿਆ, ਕਈ ਬਿਮਾਰ ਹਨ।
0: ਨਿਭੇ ਬੜ ਛੋਟੇ ਸਾਥ
1: ਹੁਣ ਮਹਾਰਾਜ ਜਿਸ ਤਰ੍ਹਾਂ ਵੱਡੇ ਛੋਟਿਆਂ ਦੇ ਨਾਲ ਜਿਸ ਤਰ੍ਹਾਂ ਨਿਭੇ,
0: ਮਾਰਗ ਗਮਨ ਕਰੋ ਤੇ
1: ਕਿਰਪਾ ਕਰੋ ਮਹਾਰਾਜ, ਉਹ ਜੇ ਪੈਂਡੇ ਸਾਨੂੰ ਤੈਅ ਕਰਨਾ ਚਾਹੀਦਾ, ਬਾੜਾ ਛੋਟਾ ਵੀ ਨਾ ਹੋਵੇ, ਬਾੜਾ ਵੱਡਾ ਵੀ ਨਾ ਹੋਵੇ। ਕਈ ਵਾਰੀ ਆਪਾਂ ਬਹੁਤ ਲੰਬਾ ਪੈਂਡਾ ਸਮਝ ਲਿਓ, ਕਿਸੇ ਬੰਦੇ ਦੀ ਮਨਿਆਦ 40 ਕਿਲੋਮੀਟਰ ਚੱਲਣ ਦੀ ਹੈ ਤੇ ਉਹਨੂੰ ਪਿਆਰਿਓ ਕਿ ਬੋਲੋ ਕਿ ਜੀ ਭਾਈ ਆਪਾਂ 60 ਕਿਲੋਮੀਟਰ ਜਾਣਾ, ਚਲੋ ਚੱਲ ਤਾਂ ਜਾਵੇਗਾ, ਉਹ ਤੋਂ ਬਾਅਦ ਬਿਮਾਰ ਪੈ ਜਾਵੇਗਾ, ਥੱਕ ਜਾਵੇਗਾ, ਫਿਰ ਉਹਨੂੰ ਦਰੁਸਤ ਹੋਣ ਦੇ ਲਈ 2-4 ਦਿਨ ਸਮਾਂ ਲੱਗ ਜਾਵੇਗਾ। ਇਹਦੇ ਨਾਲੋਂ ਸਿਆਣੇ ਕਹਿੰਦੇ ਨਾ, ਲਗਾਤਾਰ ਚਲੀ ਜਾ, ਛੋਟੇ ਛੋਟੇ ਪੈਂਡੇ ਤੈਅ ਕਰੋ।
0: ਸੁਣ ਸ੍ਰੀ ਮੁਖ ਤੇ ਸਭ ਨੇ ਸੁਣਾਇਓ,
1: ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ,
0: ਸਿਮਰ ਉਚੇਤ ਥਲ ਪੰਥ ਨਾ ਪਾਇਓ।
1: ਮਹਾਰਾਜ ਨੇ ਕਿਹਾ ਕਿ ਠੀਕ ਹੈ ਭਾਈ, ਅਸੀਂ ਵੀ ਰੁਕਣਾ ਚਾਹੁੰਦੇ, ਲੇਕਿਨ ਵਧੀਆ ਕੋਈ ਅਸਥਾਨ ਪ੍ਰਾਪਤ ਨਹੀਂ ਹੋਇਆ,
0: ਮਸਲਾ ਦੀ ਰੱਖ ਦੋ।
1: ਇਸ ਕਰਕੇ ਭਾਈ, ਕਿਉਂਕਿ ਵਧੀਆ ਥਾਂ ਨਾ ਹੋਵੇ ਤੇ ਆਪਾਂ ਉਤਾਰਾ ਕਿਸ ਤਰ੍ਹਾਂ ਕਰੀਏ, ਇਸ ਕਰਕੇ ਲੰਬਾ ਪੈਂਡਾ ਤੈਅ ਕੀਤਾ।
0: ਰਾਤ ਸਮੀਪੀ ਡੇਰਾ ਹੋ।
1: ਹੁਣ ਦੇਖੋ ਅੱਗੇ ਚਲੋ ਭਾਈ, ਅਗਲਾ ਜਿਹੜਾ ਲਾਗੇ ਉੱਥੇ ਵਧੀਆ ਰਮਣੀਕ ਅਸਥਾਨ, ਉੱਥੇ ਡੇਰਾ ਕਰਾਂਗੇ।
0: ਇਤਿਆਦਿਕ ਕਹੇ ਰਾਤ ਬਿਤਾਈ,
1: ਇਤਿਆਦਿਕ ਕਹਿ ਕਰਕੇ ਰਾਤ ਬਤੀਤ ਕੀਤੀ।
0: ਹੋਰ ਤਿਆਰੀ
1: ਜਦੋਂ ਦਿਨ ਚੜਿਆ, ਤੁਰੰਤ ਕੂਚ ਦਾ ਨਗਾਰਾ ਵਜਾ ਦਿੱਤਾ।
0: ਸਨਦ ਬਦ ਹੈ,
1: ਸਾਰੇ ਘੋੜੇ ਜਿਹੜੇ ਹਨ ਸਨਦ ਬਦ ਕਰਕੇ ਲਿਆਏ।
0: ਗਮਨ ਕੀਨ ਗੁਰ ਜਿਸ ਗੁਣ,
1: ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਤਿਆਰ ਪ੍ਰਤਿਆਰ ਹੋ ਕਰਕੇ ਅੱਗੇ ਗਮਨ ਕਰਦੇ ਹਨ।
0: ਕੋਸ ਪਹੁੰਚੇ ਜਾ,
1: ਇਸ ਤਰ੍ਹਾਂ ਮਗਰੌਦ ਤੋਂ ਅੱਗੇ 12 ਕੋਸ ਦਾ ਪੈਂਡਾ ਤੈਅ ਕਰਨਾ ਕੀਤਾ।
0: ਨਗਰ ਕੁਲਾਇਤ ਸੁੰਦਰ ਥਾਂ,
1: ਉੱਥੇ ਫਿਰ ਕੁਲਾਇਤ ਨਗਰ ਇਹ ਨਗਰ ਆਇਆ।
0: ਸਿਵਰ ਸਭ ਹੂੰ ਸੁਖ ਪਾਇਆ,
1: ਉੱਥੇ ਇਹ ਰਮਣੀਕ ਵਧੀਆ ਅਸਥਾਨ, ਖੁੱਲਾ ਪਾਣੀ ਆਦਿਕ ਦਾ ਪ੍ਰਬੰਧ ਸੀ ਤੇ ਮਹਾਰਾਜ ਜੀ ਨੇ ਕਿਹਾ, ਖਾਲਸਾ ਜੀ ਉਹ ਵਧੀਆ ਹੈ, ਇੱਥੇ ਆਪਾਂ 1-2 ਦਿਨ ਰੁਕ ਕੇ ਥਕੇਵਾਂ ਲਾਵਾਂਗੇ, ਵਧੀਆ ਇਹ ਡੇਰਾ ਹੈ, ਅਸਥਾਨ ਹੈ, ਇੱਥੇ ਡੇਰਾ ਕਰੋ।
0: ਇਹ ਦੇਗ ਭੋਜਨ ਸ਼ੁਭ ਖਾਇਓ,
1: ਜਿਹੜੇ ਲਾਂਗਰੀਆਂ ਨੇ ਤੁਰੰਤ ਪਿਆਰਿਓ ਆਪਣੇ ਤੰਬੂ ਕੱਢ ਦਿੱਤੇ, ਤੁਰੰਤ ਪ੍ਰਸ਼ਾਦਾ ਤਿਆਰ ਕਰਕੇ ਸਾਰਿਆਂ ਨੂੰ ਵਧੀਆ ਮਨ ਭਾਵਤ ਭੋਜਨ ਛਕਾਉਣਾ ਕੀਤਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮੁਆਫੀ ਬਖਸ਼ਣੀ ਅੱਗੇ ਤੋਂ ਸਮਤਾਓ, ਸਾਰੇ ਗਾਜ ਵਜ ਕਰਕੇ ਫਤਿਹ।

0: ਸਿੰਘ
1: ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ। ਅੱਗੇ ਤੋਂ ਸੁਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ।

ਗੁਰੂ ਗਰੀਬ ਰਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਬੇਅੰਤ ਸੰਗਤਾਂ ਵੱਲੋਂ ਸ਼ਬਦ ਪੀਠ ਮਾਇਆ ਹਾਜ਼ਰ ਹੋਈ ਹੈ, ਸੁੱਖ ਜਾਣੇ ਭਰਪੂਰ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਵ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ

ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨ ਪਿਤਾ ਲੋਕ ਸੁਤ ਬੰਤਾ, ਕੋਇ ਨ ਕਿਸਕੀ ਧਰਿਆ। ਸਿਰ ਸਿਰ ਰਜਕ ਸੰਭਾਹੀ, ਠਾਕੁਰ ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੂਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੂਜ ਵਿਡਾਣਾ।

ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਆਦ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ।

ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੁ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਾਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਦੀਵਾਨ ਸੌ ਦਉਰ ਕਰ ਕਾਟ ਦਿਓ ਅਸ ਦੁਜ ਨਰ ਨਾਹਰ ਪੁਨਰਾ ਛਜਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ।

ਰਾਜਾ ਅਖਲ ਭਵਨ ਕੇਸਰ ਜਨ ਹਾਰੇ ਦਾਸ ਜਾਨ ਮੋਹਿ ਲਹੁ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਅਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਤੁਝ ਜੂ ਕਰੀ ਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ।

ਚੌਪਈ ਸਮ ਸਤਰੈ ਸਹਿਸ ਬਣੀ ਜੈ ਅਰਧ ਸਹਿਸ ਬੁਨ ਤੀਨ ਕਹਿ ਜੈ ਭਾਦੋ ਸੁਧੀ ਅਸ਼ਟਮੀ ਰਵਾਰਾ ਤੀਰ ਸਤਦਰੋ ਗ੍ਰੰਥ ਸੁਧਾਰਾ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਸ ਜਾਨ ਕਰ ਦਸ ਪਰ ਕੀ ਜੈ ਕਿਰਪਾ ਅਪਾਰ, ਆਪ ਹੱਥ ਦੈ ਰੱਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ।

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ।

ਦੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕਿਤਾ ਗੁਰੂ ਵੇਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ।

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਵੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭਨਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਾਉ ਜਲ ਬਿਗਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਧਾ।

ਮੈਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਲ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ

ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸੱਚਿਆਰਿਓ ਪਿਆਰ ਸਭ ਥਾਈ ਹੋਏ ਸਹਾਏ। ਸਲੋਕ

ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਧਾਰ ਮੇਲੇ ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਧਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਧਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਦੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ,